0: ਪਾਸੇ। ਵਜ਼ੀਰ ਆਲਾ ਉਮਰ ਅਬਦੁੱਲਾ ਸੋਨ ਜੰਮੂ ਕਸ਼ਮੀਰ ਵਿੱਚ ਜ਼ਿਲ੍ਹਿਆਂ ਕੋ ਬਚਾਉਣ ਵਾਸਤੇ ਚਿਰਾਂ ਤਿਕਰ ਇਦਾਰਾ ਜਾਤੀ ਤਾਲਮੇਲ ਸਾਇੰਸੀ ਮਨਸੂਬਾਬੰਦੀ ਤੇ ਵੇਲੇ ਉਤੇ ਅਮਲ ਆਵਰੀ ਉਤੇ ਜ਼ੋਰ ਦਿੰਦਿਆਂ ਮੁਤਲਕਾ ਮਹਿਕਮਿਆਂ ਤੇ ਅਥਾਰਟੀਜ਼ ਕੋ ਹਦਾਇਤ ਦਿੱਤੀ ਜੇ ਉਹ ਕਾਨੂੰਨੀ ਜ਼ਵਾਬਤ ਤੇ ਮਾਹੌਲਿਆਤੀ ਮਿਆਰਾਂ ਦੇ ਨਾਲ ਜ਼ੇਰੇ ਤਾਮੀਰ ਪ੍ਰੋਜੈਕਟਾਂ ਉਤੇ ਕੰਮ ਦੀ ਰਫ਼ਤਾਰ ਵਿੱਚ ਤੇਜ਼ੀ ਆਣੇ। ਸ੍ਰੀਨਗਰ ਵਿੱਚ ਲੀਕ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਅਥਾਰਟੀ ਦੀ 27ਵੀਂ ਵੋਰਡ ਮੀਟਿੰਗ ਦੀ ਸਦਾਰਤ ਕਰਦਿਆਂ ਵਜ਼ੀਰ ਆਲਾ ਸੋਨ ਡਾਲ ਨਗੀਨ ਖੁਸ਼ਹਾਲ ਸਰ ਤੇ ਗਿਲਸਰ ਜੈਸੀ ਜ਼ਿਲ੍ਹਿਆਂ ਵਿੱਚ ਜਾਰੀ ਤਹਫ਼ਜ਼ਾਤੀ ਕੰਮਾਂ ਦੇ ਇਲਾਵਾ ਉਹਨਾਂ ਨਾਲ ਜੁੜੇ ਬੁਨਿਆਦੀ ਢਾਂਚੇ ਤੇ ਇੰਤਜ਼ਾਮੀ ਮਾਮਲਿਆਂ ਦਾ ਤਫਸੀਲੀ ਜਾਇਜ਼ਾ ਕੀਤਾ। ਮੀਟਿੰਗ ਵਿੱਚ ਚੀਫ ਸੈਕਟਰੀ ਅਟਲ ਡਲੂ, ਜੰਗਲਾਂ ਤੋਂ ਮਾਹੌਲਿਆਤ ਦੇ ਕਮਿਸ਼ਨਰ ਸੈਕਟਰੀ ਸ਼ੀਤਲ ਨੰਦਾ ਤੇ ਮਕਾਨਾਂ ਤੋਂ ਸ਼ਹਿਰੀ ਤਰੱਕੀ ਦੀ ਕਮਿਸ਼ਨਰ ਸੈਕਟਰੀ ਮਨਦੀਪ ਕੌਰ ਵੀ ਸ਼ਾਮਲ ਆਸੀਆਂ। ਵਜ਼ੀਰ ਆਲਾ ਸੋਨ ਆਖਿਆ ਜੇ ਸਰਕਾਰ ਜੰਮੂ ਕਸ਼ਮੀਰ ਵਿੱਚ ਆਬੀ ਪਨਾਹਗਾਹਾਂ ਦੇ ਖਸਾਸ ਮਾਹੌਲਿਆਤੀ ਨਿਜ਼ਾਮ ਕੋ ਤਹਫ਼ਜ਼ ਦੇਣ ਦੀ ਵਾਅਦਾ ਬੰਦ ਹੈ। ਵਜ਼ੀਰ ਖਾਰਜਾ ਡਾਕਟਰ ਐਸ ਜੈ ਸ਼ੰਕਰ ਸੋਨ ਆਖਿਆ ਜੇ ਦੁਨੀਆਂ ਉਸ ਵੇਲੇ ਹਥਿਆਰਾਂ ਦੇ ਵੱਧਦੇ ਹੋਏ ਇਸਤੇਮਾਲ, ਜ਼ਿਆਦਾ ਖਤਰੇ ਕਿੰਗਣੇ ਦੇ ਰੁਝਾਨ ਤੇ ਸੋਸ਼ਲ ਮੀਡੀਆ ਦੇ ਦੌਰ ਦੀ ਹਮ ਆਹੰਗ ਸਿਆਸਤ ਦਾ ਮੁਸ਼ਾਹਿਦਾ ਕਰ ਰਹੀ ਹੈ। ਜਨੂਬੀ ਕੋਰੀਆ ਵਿੱਚ ਅਮਨ ਤੇ ਖੁਸ਼ਹਾਲ 2026 ਦੇ ਜੀਜੂ ਫੋਰਮ ਨਾਲ ਖਿਤਾਬ ਕਰਦਿਆਂ ਡਾਕਟਰ ਜੈ ਸ਼ੰਕਰ ਸੋਨ ਆਖਿਆ ਜੇ ਮੁਖਤਲਿਫ ਨੋਈਅਤ ਦੀ ਤਫਰੀਕ ਦਾ ਰੁਝਾਨ ਪਹਿਲੇ ਹੀ ਜ਼ਿਆਦਾ ਵੱਧ ਗਿਆ ਹੈ ਤੇ ਮੁਲਕ ਆਪਣੀ ਸਲਾਹੀਤਾਂ ਦੇ ਇਸਤੇਮਾਲ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰੱਖ ਰਹੇ। ਵਜ਼ੀਰ ਮਹਿਸੂਸ ਹੁਣ ਮਜ਼ੀਦ ਆਖਿਆ ਜੇ ਭਾਰਤ ਤੇ ਜਨੂਬੀ ਕੋਰੀਆ ਦੇ ਵਿਚਕਾਰ ਚਾਜ਼ਰਾਨੀ, ਡਿਜੀਟਲ ਟੈਕਨੋਲੋਜੀ, ਸਿਹਤ, ਬੁਨਿਆਦੀ ਢਾਂਚੇ ਤੇ ਦਿਫਾ ਜੈਸੇ ਸ਼ੋਬਿਆਂ ਵਿੱਚ ਇੱਕ ਦੂਜੇ ਕੋ ਫਾਇਦਾ ਪਹੁੰਚਾਉਣ ਵਾਲੀ ਬਾਹਮੀ ਸਲਾਹੀਤਾਂ ਮੌਜੂਦ ਹਨ।
1: The global south should be enabled with greater capacity and greater opportunities. This would also create new factors of global growth and provide global goods through common and shared endeavors. We cannot rely on a few to uphold rules and norms. The world must take more control over its own future.
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਤੇ DTH ਉੱਤੇ ਵੀ ਸੁਣ ਸਕਦੇ ਹੋ। ਕੱਲ ਆਸ਼ੂਰਾ ਮੁਹਰਮ ਹੈ। ਇਸ ਸਿਲਸਿਲੇ ਵਿੱਚ ਵਾਦੀ ਖਾਸ ਤੌਰ ਤੇ ਸ਼ੀਆ ਆਬਾਦੀ ਵਾਲੇ ਇਲਾਕਿਆਂ ਵਿੱਚ ਆਜ਼ਾਦਾਰੀ ਤੇ ਜ਼ੁਲਜਨਾ ਦੇ ਜਲੂਸਾਂ ਦਾ ਅਹਿਤਮਾਮ ਹੈ, ਜਿਸ ਵਾਸਤੇ ਇੰਤਜ਼ਾਮੀਆ ਦੀ ਤਰਫੋਂ ਤਮਾਮ ਜ਼ਰੂਰੀ ਇੰਤਜ਼ਾਮਾਂ ਤੇ ਤਿਆਰੀਆਂ ਕੋ ਖਤਮੀ ਸ਼ਕਲ ਦਿੱਤੀ ਗਈ ਹੈ। ਇਹਨਾਂ ਤਕਰੀਬਾਂ ਦੇ ਦੌਰਾਨ ਅਕੀਦਤਮੰਦ ਕਰਬਲਾ ਦੇ ਸ਼ਹੀਦਾਂ ਕੋ ਖਰਾਜ ਅਕੀਦਤ ਪੇਸ਼ ਕਰ ਸਨ। ਸ੍ਰੀਨਗਰ ਵਿੱਚ ਸਭ ਤੋਂ ਬੜਾ ਜਲੂਸ ਬੂਟਾ ਕਦਲ ਥੀ ਇਮਾਮ ਬਾੜਾ ਜ਼ਡੀ ਬਲ ਤਿਕਰ ਕੱਢਿਆ ਗਿਆ ਸੀ। ਇਸ ਦੇ ਇਲਾਵਾ ਬਡਗਾਮ ਤੇ ਵਾਦੀ ਦੇ ਦੋਹਾਂ ਜ਼ਿਲ੍ਹਿਆਂ ਦੇ ਸ਼ੀਆ ਆਬਾਦੀ ਵਾਲਿਆਂ ਇਲਾਕਿਆਂ ਵਿੱਚ ਵੀ ਆਸ਼ੂਰਾ ਦੀ ਤਕਰੀਬਾਂ ਮਨਾਉਣ ਦਾ ਅਹਿਤਮਾਮ ਹੈ। ਟ੍ਰੈਫਿਕ ਪੁਲਿਸ ਸ੍ਰੀਨਗਰ ਦੀ ਤਰਫੋਂ ਆਜ਼ਾਦਾਰੀ ਦੇ ਜਲੂਸਾਂ ਦੇ ਪੇਸ਼ ਨਜ਼ਰ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜ਼ਡੀ ਬਲ ਦੀ ਤਰਫੋਂ ਮੁਖਤਲਿਫ ਸੰਤਾਂ ਥੀ ਆਉਣ ਵਾਲੀ ਗੱਡੀਆਂ ਕੋ ਮਿਲ ਸਟਾਫ, ਫਿਰਦੋਸ ਸਿਨੇਮਾ ਸਟਾਫ, ਲਾਲ ਬਾਜ਼ਾਰ ਤੇ ਬੂਟ ਕਦਲ ਦੀ ਤਰਫ ਮੋੜਿਆ ਗਿਆ ਸੀ। ਆਮ ਲੋਕਾਂ ਕੋ ਮਸ਼ਵਰਾ ਦਿੱਤਾ ਗਿਆ ਹੈ ਜੇ ਉਹ ਮੁਹਰਮ ਦੀ ਤਕਰੀਬਾਂ ਵਾਲੇ ਇਲਾਕਿਆਂ ਵਿੱਚ ਗੈਰ ਜ਼ਰੂਰੀ ਤੌਰ ਜੁਲਨੇ ਥੀ ਗੁਰੇਜ਼ ਕਰਨ। ਜੰਮੂ ਕਸ਼ਮੀਰ ਕੋ ਮਨਸ਼ਿਆਤੀ ਲਾਨਤ ਥੀ ਛੁਟਕਾਰਾ ਦਿਲਨੇ ਵਾਸਤੇ ਸੋ ਤਿਆੜਿਆਂ ਉੱਤੇ ਮੁਸ਼ਤਮਿਲ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਸਰਗਰਮੀਆਂ ਸ਼ਦੋਮਾਦ ਨਾਲ ਜਾਰੀ ਹਨ। ਮਨਸ਼ਿਆਤ ਦੇ ਖਿਲਾਫ ਐਲ ਜੀ ਦਾ ਸੁਣਿਆ।
2: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਛ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁਕਆਊਟ ਸਰਕੂਲਰ ਜਾਰੀ ਕੀਆ ਜਾਏਗਾ। NDPS ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਇਸ ਬਿੱਤੇ ਤੋਂ ਕਾਬੂ ਕਰਨ ਵਾਸਤੇ ਦਰਕਾਰ ਇਕਦਾਮਾਂ ਤੇ ਲੋਕਾਂ ਦੀ ਜ਼ਿੰਮੇਦਾਰੀਆਂ ਦੇ ਤਾਲੁਕ ਨਾਲ ਇੱਕ ਸੀਨੀਅਰ ਐਡਵੋਕੇਟ ਆਰਿਸ ਖਾਨ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦਿਆਂ ਆਖਿਆ।
3: ਮੇਰਾ ਨੌਜਵਾਨੋ ਕੇ ਲੀਏ ਯੇ ਪੈਗਾਮ ਹੈ ਕਿ ਵੋ ਮਨਸ਼ਿਆਤ ਸੇ ਦੂਰ ਰਹੇ ਕਿਉਂਕਿ ਮਨਸ਼ਿਆਤ ਜ਼ਿੰਦਗੀ ਕੋ ਤਬਾਹ ਕਰ ਦੇਤੀ ਹੈ। ਵਾਲਿਦੈਨ ਕੋ ਵੀ ਚਾਹੀਏ ਕਿ ਵੋ ਆਪਣੇ ਬੱਚੋਂ ਪਰ ਨਜ਼ਰ ਰੱਖੇ ਕਿ ਵੋ ਕਹਾਂ ਜਾਤੇ ਹੈ ਔਰ ਕਿਆ ਕਰਤੇ ਹੈ ਔਰ ਇਸ ਬਾਤ ਕੋ ਵੀ ਯਕੀਨੀ ਬਣਾਏ ਕਿ ਵੋ ਮਨਸ਼ਿਆਤ ਇਸਤੇਮਾਲ ਨਾ ਕਰੇ, ਉਨ੍ਹੇ ਇਨ ਬੁਰੀ ਚੀਜ਼ੋਂ ਸੇ ਦੂਰ ਰੱਖੇ ਤਾਂ ਕਿ ਹਮਾਰਾ ਮੁਆਸ਼ਰਾ ਇਸ ਬੁਰਾਈ ਸੇ ਸਾਫ਼ ਔਰ ਪਾਕ ਰਹਿ ਸਕੇ। ਮੈਂ ਪੁਲਿਸ ਹੁਕਾਮ ਸੇ ਵੀ ਗੁਜ਼ਾਰਿਸ਼ ਕਰਤਾ ਹੂੰ ਕਿ ਵੋ ਮਨਸ਼ਿਆਤ ਕੇ ਖਿਲਾਫ਼ ਸਖ਼ਤ ਨਿਗਰਾਨੀ ਰੱਖੇ ਤਾਂ ਕਿ ਹਮਾਰੇ ਨੌਜਵਾਨ ਨਸ਼ਾਵਰ ਅਸ਼ਿਆ ਸੇ ਮਹਿਫੂਜ਼ ਔਰ ਦੂਰ ਰਹੇ।
0: ਜੰਮੂ ਕਸ਼ਮੀਰ ਵਿੱਚ 1 ਜੁਲਾਈ ਥੀ ਨਰੇਗਾ ਦੀ ਜਾਈ ਵਿਕਸਿਤ ਭਾਰਤ ਰੋਜ਼ਗਾਰ ਜ਼ਮਾਨਤੀ ਆਜੀਵਿਕਾ ਮਿਸ਼ਨ ਦੇਹੀ ਸਕੀਮ ਨਾਫਜ਼ ਓਸੀ, ਜਿਸ ਦੀ ਮਨਜ਼ੂਰੀ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਦਿੱਤੀ ਹੈ। ਇਸ ਦੇ ਤਹਿਤ ਗ੍ਰਾਂਟ ਦੇ ਗ੍ਰਾਹਕਾਂ ਕੋ ਸਾਲਾਨਾ 105 ਦਿਹਾੜਿਆਂ ਦੀ ਰੋਜ਼ਗਾਰ ਦੀ ਜ਼ਮਾਨਤ ਦਿੱਤੀ ਗਈ ਸੀ। ਹਕੂਮਤ ਦੇ ਮੁਤਾਬਕ ਇਸ ਸਕੀਮ ਦਾ ਮਕਸਦ ਰੋਜ਼ਗਾਰ ਦੇ ਮੌਕੇ ਵਧੇਣਾ, ਗ੍ਰਾਂ ਦੇ ਬੁਨਿਆਦੀ ਢਾਂਚੇ ਕੋ ਮਜ਼ਬੂਤ ਕਰਨਾ ਤੇ ਪਾਇਦਾਰ ਤਰੱਕੀ ਕੋ ਅੱਗੇ ਤੋਰਨਾ ਹੈ। वादी बिच इन्हां त्यारियां सैलानियां दा अच्छा खासा रश

0: ਰੱਖਣੇ ਕੋ ਥਾਰਿਆ ਹੈ। ਸ੍ਰੀਨਗਰ ਦੇ ਮਾਰੂਫ ਜ਼ਿਲ੍ਹੇ ਡਲ ਤੈ ਮੁਗਲ ਬਾਗਾਤ ਦੇ ਇਲਾਵਾ ਵਾਦੀ ਦੀਆਂ ਦੂਈਆਂ ਸਿਆਸਤੀ ਜਾਈਆਂ ਉੱਤੇ ਵੀ ਸੈਲਾਨੀਆਂ ਦੀ ਅੱਛੀ ਤਾਦਾਦ ਆ ਰਹੀ ਹੈ। ਸੈਲਾਨੀ ਮੁਕਾਮੀ ਲੋਕਾਂ ਦੇ ਮਹਿਮਾਨ ਨਵਾਜ਼ੀ ਦੇ ਵੀ ਜ਼ਬਰਦਸਤ ਕਾਇਲ ਹੋ ਰਹੇ ਨੇ।
1: मेरा नाम अर्शनूर कौर औचला है और मैं बठिंडा पंजाब से हूँ। मेरे को अभी 2-3 दिन हो गए हैं। अभी हम दूध पथरी विजिट किया है। मिक्स सा मौसम है, कभी ज्यादा ठंडी हो जाती है और कभी थोड़ी थोड़ी गर्मी है। लेकिन एक बात और, जो कश्मीर के जो लोग हैं ये सबसे बेस्ट है। इनकी जुबान माशाल्लाह सुभान अल्लाह, इतने प्यारे लोग है ना ये, मेरे को तो दिल को टच कर गए। मेरे को सभी ने इतना प्यार दिया।
2: माय नेम दिलावर सिंह, आई एम फ्रॉम हरियाणा। कश्मीर इज द टॉप ऑफ द ब्यूटी। दूपत्री इज अ ब्यूटीफुल, सो मच ग्रीनरी, लैंडस्केप्स, मीडोज, राइट, एंड वन ऑफ द लाइक वन ऑफ द बेस्ट हाउस हाउसिंग।
0: ਮਹਿਕਮਾ ਇਨਫਾਰਮੇਸ਼ਨ ਟੈਕਨੋਲੋਜੀ ਸੁਣ ਸ੍ਰੀਨਗਰ ਵਿੱਚ ਯੂਨੀਵਰਸਿਟੀ ਤੇ ਨੈਸ਼ਨਲ ਈ ਗਵਰਨੈਂਸ ਡਿਵੀਜ਼ਨ ਦੇ ਇਸ਼ਤਰਾਕ ਨਾਲ ਡੇਟਾ ਕੋ ਸਾਈਬਰ ਥੀ ਬਚਾਉਣੇ ਥੀ ਮੁਤਲਿਕ ਇੱਕ ਮੁਸ਼ਾਵਰਤੀ ਵਰਕਸ਼ਾਪ ਕੀਤਾ, ਜਿਸ ਵਿੱਚ ਸਾਈਬਰ ਸਿਕਿਉਰਟੀ, ਡੇਟਾ ਦੇ ਤਹਫ਼ ਸਰਕਾਰੀ ਡਿਜੀਟਲ ਨਿਜ਼ਾਮ ਦੀ ਸਲਾਮਤੀ ਤੇ ਸਾਈਬਰ ਖਤਰਿਆਂ ਥੀ ਨਿਮਟਣੇ ਦੀ ਹਿਕਮਤ ਅਮਲੀ ਉੱਤੇ ਤਬਾਦਲੇ ਖਿਆਲ ਕੀਤਾ ਗਿਆ। ਵਰਕਸ਼ਾਪ ਵਿੱਚ ਸ਼ਿਰਕਤ ਕਰਨ ਵਾਲਿਆਂ ਦੀ ਤਰਫੋਂ ਪੇਸ਼ ਕੀਤੀ ਗਈ ਸਿਫਾਰਿਸ਼ਾਂ ਈ ਗਵਰਨੈਂਸ ਕੋ ਭੇਜੀਆਂ ਗਈਆਂ ਸਨ ਤਾਂ ਜੋ ਰਿਆਸਤਾਂ ਤੇ ਮਰਕਜ਼ ਦੇ ਜ਼ੇਰੇ ਇੰਤਜ਼ਾਮ ਇਲਾਕਿਆਂ ਵਿੱਚ ਸਾਈਬਰ ਸਿਕਿਉਰਟੀ ਦੇ ਨਿਜ਼ਾਮ ਕੋ ਹੋਰ ਜ਼ਿਆਦਾ ਅਸਰਦਾਰ ਬਣਾਇਆ ਜੁਲ ਸਕੇ। ਇਸੀ ਦੇ ਨਾਲ ਹੀ ਖਬਰਾਂ ਦਾ ਇਹ ਬੁਲਟਿਨ ਮੁੱਕ ਗਿਆ। ਦਿਓ ਇਜਾਜ਼ਤ, ਖੁਦਾ ਹਾਫਿਜ਼।

ਦੋਸਤੋ, ਅੱਜ ਦੇ ਸਾਹਿਤਕ ਮੈਗਜ਼ੀਨ ਦੇ ਨਾਲ ਮੈਂ ਹਾਂ ਸ਼ੀਨਮ, ਪਿਆਰ ਭਰਿਆ ਦਿਲ ਦੀਆਂ ਗਹਿਰਾਈਆਂ ਤੋਂ। ਆਦਾਬ ਦੋਸਤੋ, ਖਾਕ ਵਿੱਚ ਸੁੱਟਿਆ ਗਿਆ ਤਾਂ ਇਹ ਵੀ ਦੁੱਖ ਜਰਨਾ ਪਿਆ, ਮੇਰੇ ਵਿੱਚ ਵੀ ਫੁੱਲ ਨੇ ਮੈਨੂੰ ਵੀ ਸਿੱਧ ਕਰਨਾ ਪਿਆ। ਮੈਂ ਹਵਾ ਵਿੱਚ ਤਰਦਾ ਦੀਵਾ, ਤੇਰੇ ਘਰ ਮੇਰੀ ਉਡੀਕ, ਤੇਰੀ ਖਾਤਰ ਪਾਉਣ ਦੀ ਹਰ ਲਹਿਰ ਤੋਂ ਡਰਨਾ ਪਿਆ, ਤੇਰੀ ਖਾਤਰ ਪਾਉਣ ਦੀ ਹਰ ਲਹਿਰ ਤੋਂ ਡਰਨਾ ਪਿਆ। ਇਹ ਸ਼ੇਅਰ ਸੁਰਜੀਤ ਪਾਤਰ ਦੀ ਕਲਮ ਤੋਂ। ਦੋਸਤੋ, ਅੱਜ ਦੇ ਸਾਡੇ ਸਾਹਿਤਕ ਮੈਗਜ਼ੀਨ ਦੇ ਪੰਨਿਆਂ 'ਤੇ ਹੈ ਕਹਾਣੀ। ਇੱਕ ਕਹਾਣੀ ਹੈ ਸਿਆਦਤ ਹਸਨ ਮੰਟੋ ਦੀ, ਕਹਾਣੀ ਦਾ ਨਾਮ ਆਮਿਨਾ। ਇੱਕ ਹੋਰ ਕਹਾਣੀ ਪੇਸ਼ ਕੀਤੀ ਜਾਵੇਗੀ, ਕਾਵ ਅਤੇ ਵਾਰਤਾ ਦੀ ਪੇਸ਼ਕਾਰੀ ਹੋਵੇਗੀ। ਦੂਰ ਦੂਰ ਤੱਕ ਝੋਨੇ ਦੇ ਸੁਨਹਿਰੀ ਖੇਤ ਫੈਲੇ ਹੋਏ ਸਨ। ਜੁੰਮੇ ਦਾ ਨੌਜਵਾਨ ਮੁੰਡਾ ਬਿੰਦੀ ਕੱਟੇ ਹੋਏ ਝੋਨੇ ਦੇ ਪੂਲੇ ਉਠਾ ਰਿਹਾ ਸੀ ਅਤੇ ਨਾਲ ਹੀ ਨਾਲ ਗਾ ਵੀ ਰਿਹਾ ਸੀ। ਝੋਨੇ ਦੇ ਪੂਲੇ ਧਰ ਧਰ ਕਾਂਧੇ ਭਰ ਭਰ ਲਿਆਏ।

ਦੀ ਮਾਨਸਿਕਤਾ ਗੁਲਾਮਾਨਾ ਸੀ। ਇਸ ਦੇ ਇਲਾਵਾ ਉਸ ਨੂੰ ਹੋਰ ਵੱਡੇ ਇਨਾਮ ਦਾ ਲਾਲਚ ਦਿੱਤਾ ਗਿਆ। ਉਹ ਦੂਜੇ ਰੋਜ਼ ਬਿੰਦੂ ਤੇ ਚੰਦੂ ਨੂੰ ਆਪਣੇ ਨਾਲ ਲੈ ਗਿਆ। ਉਹਨਾਂ ਨੂੰ ਕਿਸ਼ਤੀ ਵਿੱਚ ਬਿਠਾਇਆ, ਉਹਨੂੰ ਖੁਦ ਠੇਲਣਾ ਸ਼ੁਰੂ ਕੀਤਾ। ਦਰਿਆ ਵਿੱਚ ਦੂਰ ਤੱਕ ਚਲਾ ਗਿਆ ਜਿੱਥੇ ਕੋਈ ਦੇਖਣ ਵਾਲਾ ਨਹੀਂ ਸੀ। ਉਸਨੇ ਚਾਹਿਆ ਕਿ ਉਹਨਾਂ ਨੂੰ ਧੱਕਾ ਦੇ ਕੇ ਡਬੋ ਦੇਵੇ, ਮਗਰ ਇਕਦਮ ਉਸਦਾ ਜ਼ਮੀਰ ਜਾਗ ਉੱਠਿਆ। ਉਸਨੇ ਸੋਚਿਆ ਕਿ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਸਿਵਾਏ ਇਸ ਦੇ ਕਿ ਉਹਨਾਂ ਦੀ ਆਪਣੀ ਮਾਂ ਮਰ ਚੁੱਕੀ ਹੈ ਅਤੇ ਹੁਣ ਇਹ ਮਤਰੇਈ ਮਾਂ ਦੇ ਰਹਿਮੋ ਕਰਮ ਤੇ ਹਨ। ਬਿਹਤਰ ਇਹੀ ਹੈ ਕਿ ਮੈਂ ਇਹਨਾਂ ਨੂੰ ਕਿਸੇ ਸ਼ਖਸ ਦੇ ਹਵਾਲੇ ਕਰ ਦੇਵਾਂ ਅਤੇ ਮਤਰੇਈ ਮਾਂ ਨੂੰ ਜਾ ਕੇ ਕਹਾਂ ਕਿ ਦੋਨੋਂ ਡੁੱਬ ਚੁੱਕੇ ਹਨ। ਦਰਿਆ ਦੇ ਦੂਜੇ ਕੰਢੇ ਉਤਰ ਕੇ ਉਸਨੇ ਬਿੰਦੂ ਅਤੇ ਚੰਦੂ ਨੂੰ ਇੱਕ ਵਪਾਰੀ ਦੇ ਹਵਾਲੇ ਕਰ ਦਿੱਤਾ, ਜਿਸ ਨੇ ਕਿ ਉਹਨਾਂ ਨੂੰ ਮੁਲਾਜ਼ਮ ਰੱਖ ਲਿਆ। ਵੱਡਾ ਮੁੰਡਾ ਬਿੰਦੂ ਖੇਲ ਕੁੱਦ ਦਾ ਆਦਿ ਮਿਹਨਤ ਮੁਸ਼ਕਤ ਤੋਂ ਬਹੁਤ ਘਬਰਾਉਂਦਾ ਸੀ। ਵਪਾਰੀ ਕੋਲੋਂ ਭੱਜ ਨਿਕਲਿਆ ਅਤੇ ਪੈਦਲ ਚੱਲ ਕੇ ਦੂਜੇ ਸ਼ਹਿਰ ਚ ਜਾ ਪੁੱਜਿਆ, ਮਗਰ ਉੱਥੇ ਉਸਨੂੰ ਇੱਕ ਦੌਲਤਮੰਦ ਆਦਮੀ ਦੇ ਕੋਲ, ਜਿਸਦਾ ਨਾਮ ਕਲੰਦਰ ਬੇਗ ਸੀ, ਪਨਾਹ ਲੈਣੀ ਪਈ। ਕਲੰਦਰ ਬੇਗ ਨੇਕ ਦਿਲ ਆਦਮੀ ਸੇਵੇ ਉਸਨੇ ਚਾਹਿਆ ਕਿ ਬਿੰਦੂ ਨੂੰ ਆਪਣੇ ਕੋਲ ਨੌਕਰ ਰੱਖ ਲਵੇ। ਇਸ ਲਈ ਉਸਨੇ ਉਸਨੂੰ ਪੁੱਛਿਆ, ਬਰਖੁਰਦਾਰ ਕੀ ਤਨਖਾਹ ਲਵੇਗਾ? ਬਿੰਦੂ ਨੇ ਜਵਾਬ ਦਿੱਤਾ, ਜਨਾਬ ਮੈਂ ਤਨਖਾਹ ਨਹੀਂ ਲਵਾਂਗਾ। ਕਲੰਦਰ ਬੇਗ ਨੂੰ ਬੜੀ ਹੈਰਤ ਹੋਈ। ਮੁੰਡਾ ਸ਼ਕਲ ਸੂਰਤ ਦਾ ਅੱਛਾ ਸੀ, ਉਸਨੂੰ ਗੰਵਾਰਪੁਣਾ ਵੀ ਨਹੀਂ ਸੀ। ਉਸਨੇ ਪੁੱਛਿਆ, ਆਪ ਕਿਸ ਖਾਨਦਾਨ ਦੇ ਹੋ, ਕਿਸ ਸ਼ਹਿਰ ਦੇ ਬਸ਼ਿੰਦੇ ਹੋ? ਬਿੰਦੂ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਖਾਮੋਸ਼ ਰਿਹਾ, ਫਿਰ ਰੋਣ ਲੱਗ ਪਿਆ। ਕਲੰਦਰ ਬੇਗ ਨੇ ਉਸ ਤੋਂ ਹੋਰ ਪੁੱਛਗਿੱਛ ਕਰਨਾ ਮੁਨਾਸਿਬ ਨਾ ਸਮਝਿਆ। ਜਦੋਂ ਬਿੰਦੂ ਨੂੰ ਉਸਦੇ ਕੋਲ ਰਹਿੰਦੇ ਹੋਏ ਕਾਫੀ ਅਰਸਾ ਗੁਜ਼ਰ ਗਿਆ ਤਾਂ ਕਲੰਦਰ ਬੇਗ ਉਸਦੀ ਖੁਸ਼ ਅਤਬਾਰੀ ਵੱਲੋਂ ਬਹੁਤ ਪ੍ਰਭਾਵਿਤ ਹੋਇਆ। ਇੱਕ ਦਿਨ ਉਸਨੇ ਆਪਣੀ ਪਤਨੀ ਨੂੰ ਕਿਹਾ, ਬਿੰਦੂ ਮੈਨੂੰ ਬਹੁਤ ਪਸੰਦ ਹੈ, ਮੈਂ ਤਾਂ ਸੋਚਦਾ ਹਾਂ ਕਿ ਉਸ ਨਾਲ ਆਪਣੀ ਲੜਕੀ ਦਾ ਵਿਆਹ ਕਰ ਦੇਵਾਂ। ਪਤਨੀ ਨੂੰ ਆਪਣੇ ਪਤੀ ਦੀ ਇਹ ਗੱਲ ਬਹੁਤ ਬੁਰੀ ਲੱਗੀ, ਪਰ ਆਖਰ ਉਸਨੇ ਕਿਹਾ ਕਿ ਤੁਸੀਂ ਉਸਦੇ ਖਾਨਦਾਨ ਬਾਰੇ ਤਾਂ ਦਰਿਆਫਤ ਕਰੋ। ਕਲੰਦਰ ਬੇਗ ਨੇ ਕਿਹਾ ਕਿ ਮੈਂ ਇੱਕ ਵਾਰ ਉਸ ਤੋਂ ਉਸਦੇ ਖਾਨਦਾਨ ਬਾਰੇ ਪੁੱਛਿਆ ਤਾਂ ਉਹ ਬੇਤਹਾਸ਼ਾ ਰੋਣ ਲੱਗਾ, ਫਿਰ ਮੈਂ ਇਸ ਵਿਸ਼ੇ ਤੇ ਉਸ ਨਾਲ ਕਦੇ ਕੋਈ ਗੱਲ ਨਹੀਂ ਕੀਤੀ। ਬਿੰਦੂ ਕਈ ਸਾਲ ਕਲੰਦਰ ਬੇਗ ਕੋਲ ਰਿਹਾ। ਜਦੋਂ 20 ਸਾਲ ਦਾ ਹੋ ਗਿਆ ਤਾਂ ਕਲੰਦਰ ਬੇਗ ਨੇ ਆਪਣਾ ਸਾਰਾ ਕੰਮ ਕਾਜ ਉਸਦੇ ਸਪੁਰਦ ਕਰ ਦਿੱਤਾ। ਕਾਫੀ ਅਰਸਾ ਗੁਜ਼ਰ ਗਿਆ। ਇੱਕ ਦਿਨ ਬਿੰਦੂ ਨੇ ਬੜੇ ਅਦਬ ਨਾਲ ਆਪਣੇ ਆਕਾ ਨੂੰ ਬੇਨਤੀ ਕੀਤੀ ਕਿ ਦਰਿਆ ਦੇ ਉਸ ਪਾਰ ਇੱਕ ਪਿੰਡ ਹੈ, ਉੱਥੇ ਮੈਂ ਇੱਕ ਛੋਟਾ ਜਿਹਾ ਮਕਾਨ ਬਣਾਉਣਾ ਚਾਹੁੰਦਾ ਹਾਂ, ਕੀ ਮੈਨੂੰ ਤੁਸੀਂ ਇੰਨਾ ਰੁਪਇਆ ਦੇ ਸਕਦੇ ਹੋ ਕਿ ਮੇਰੀ ਇਹ ਖੁਆਇਸ਼ ਪੂਰੀ ਹੋ ਸਕੇ? ਕਲੰਦਰ ਮੁਸਕਰਾਇਆ, ਤੁਸੀਂ ਜਿੰਨਾ ਰੁਪਇਆ ਚਾਹੋ ਲੈ ਸਕਦੇ ਹੋ ਪੁੱਤਰ, ਪਰ ਇਹ ਦੱਸੋ ਕਿ ਤੁਸੀਂ ਦਰਿਆ ਪਾਰ ਇੰਨੀ ਦੂਰ ਮਕਾਨ ਕਿਉਂ ਬਣਾਉਣਾ ਚਾਹੁੰਦੇ ਹੋ? ਬਿੰਦੂ ਨੇ ਜਵਾਬ ਦਿੱਤਾ, ਇਹ ਰਾਜ ਤੁਹਾਡੇ ਕੋਲ ਜਲਦ ਖੁੱਲ ਜਾਵੇਗਾ। ਬਿੰਦੂ ਅਤੇ ਚੰਦੂ ਦਾ ਬਾਪ ਆਪਣੇ ਬੇਟਿਆਂ ਦੇ ਫਿਰਾਕ ਵਿੱਚ ਘੁਲ ਘੁਲ ਕੇ ਮਰ ਚੁੱਕਿਆ ਸੀ। ਮੁਜਾਰਿਆਂ ਦੀ ਬਹੁਤ ਮਾੜੀ ਹਾਲਤ ਸੀ, ਇਸ ਲਈ ਕਿ ਜ਼ਮੀਨਾਂ ਦੀ ਵੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਬਿੰਦੂ ਬਹੁਤ ਸਾਰਾ ਰੁਪਇਆ ਲੈ ਕੇ ਆਪਣੇ ਪਿੰਡ ਪੁੱਜਿਆ, ਇੱਕ ਪੱਕਾ ਮਕਾਨ ਬਣਵਾਇਆ ਅਤੇ ਮੁਜਾਰਿਆਂ ਨੂੰ ਖੁਸ਼ਹਾਲ ਕਰ ਦਿੱਤਾ। ਬਿੰਦੂ ਦਾ ਭਰਾ ਚੰਦੂ, ਜਿਸ ਸ਼ਖਸ ਕੋਲ ਮੁਲਾਜ਼ਮ ਸੀ, ਉਸਨੇ ਉਹਨੂੰ ਆਪਣਾ ਪੁੱਤਰ ਬਣਾ ਲਿਆ ਸੀ। ਇੱਕ ਦਫ਼ਾ ਉਹ ਖਤਰਨਾਕ ਤੌਰ ਤੇ ਬਿਮਾਰ ਪੈ ਗਿਆ ਤਾਂ ਉਸ ਸ਼ਖਸ ਦੀ ਪਤਨੀ ਨੇ, ਜਿਸਦਾ ਨਾਮ ਸਮਦ ਖਾਨ ਸੀ, ਆਪਣੀ ਧੀ ਆਮਿਨਾ ਨੂੰ ਕਿਹਾ ਕਿ ਉਹ ਉਸਦੀ ਤੀਮਾਰਦਾਰੀ ਕਰੇ। ਆਮਿਨਾ ਬੜੀ ਨਾਜ਼ੁਕ ਬਦਨ ਵਾਲੀ ਹਸੀਨ ਕੁੜੀ ਸੀ। ਦਿਨ ਰਾਤ ਉਸਨੇ ਚੰਦੂ ਦੀ ਖਿਦਮਤ ਕੀਤੀ। ਆਖਰ ਉਹ ਸਿਹਤਮੰਦ ਹੋ ਗਿਆ ਤੇ ਇਸ ਦੌਰ ਵਿੱਚ ਉਹ ਕੁਝ ਇਸ ਤਰ੍ਹਾਂ ਕੋਲ ਮਿਲ ਗਏ ਕਿ ਉਹਨਾਂ ਦੋਨਾਂ ਨੂੰ ਇੱਕ ਦੂਜੇ ਨਾਲ ਮੁਹੱਬਤ ਹੋ ਗਈ। ਮਗਰ ਚੰਦੂ ਸੋਚਦਾ ਸੀ ਕਿ ਆਮਿਨਾ ਇੱਕ ਦੌਲਤਮੰਦ ਦੀ ਕੁੜੀ ਹੈ ਤੇ ਮੈਂ ਮਹਿਜ਼ ਕੰਗਾਲ। ਉਹਨਾਂ ਦਾ ਆਪਸ ਵਿੱਚ ਕੀ ਜੋੜ ਹੈ? ਉਸਦੇ ਅੱਬਾ ਭਲਾ ਕਦੋਂ ਇਸ ਵਿਆਹ ਲਈ ਰਾਜ਼ੀ ਹੋਣਗੇ? ਪਰ ਆਮਿਨਾ ਨੂੰ ਕਿਸੇ ਕਦਰ ਭਰੋਸਾ ਸੀ ਕਿ ਉਸਦੇ ਮਾਪੇ ਰਾਜ਼ੀ ਹੋ ਜਾਣਗੇ, ਇਸ ਲਈ ਕਿ ਉਹ ਚੰਦੂ ਨੂੰ ਬੜੀਆਂ ਚੰਗੀਆਂ ਨਿਗਾਹਾਂ ਦੇ ਨਾਲ ਦੇਖਦੇ ਸਨ। ਇੱਕ ਦਿਨ ਚੰਦੂ ਗਾਂ ਮੱਝ ਦੇ ਇੱਜੜ ਨੂੰ ਟੋਭੇ ਤੇ ਪਾਣੀ ਪਿਆ ਰਿਹਾ ਸੀ। ਆਮਿਨਾ ਭੱਜਦੀ ਹੋਈ ਆਈ, ਉਹਦਾ ਸਾਹ ਫੁੱਲਿਆ ਹੋਇਆ ਸੀ, ਨਿੱਕਾ ਜਿਹਾ ਸੀਨਾ ਤੜਕ ਰਿਹਾ ਸੀ। ਉਸਨੇ ਖੁਸ਼ ਖੁਸ਼ ਚੰਦੂ ਨੂੰ ਕਿਹਾ ਕਿ ਚੰਗੀ ਖਬਰ ਲਿਆਈ ਹਾਂ, ਅੱਜ ਮੇਰੀ ਮਾਂ ਤੇ ਬਾਪ ਮੇਰੇ ਵਿਆਹ ਦੀ ਗੱਲ ਕਰ ਰਹੇ ਸਨ। ਉਹਨਾਂ ਫੈਸਲਾ ਕੀਤਾ ਕਿ ਤੁਸੀਂ ਬੜੇ ਚੰਗੇ ਮੁੰਡੇ ਹੋ, ਇਸ ਲਈ ਤੁਹਾਨੂੰ ਮੇਰੇ ਨਾਲ ਵਿਆਹ ਦੇਣਾ ਚਾਹੀਦਾ ਹੈ। ਚੰਦੂ ਇਸ ਕਦਰ ਖੁਸ਼ ਹੋਇਆ ਕਿ ਉਸਨੇ ਆਮਿਨਾ ਨੂੰ ਚੁੱਕ ਲਿਆ ਅਤੇ ਨੱਚਣਾ ਸ਼ੁਰੂ ਕਰ ਦਿੱਤਾ। ਦੋਹਾਂ ਦਾ ਵਿਆਹ ਹੋ ਗਿਆ। 1 ਸਾਲ ਦੇ ਬਾਅਦ ਇੱਕ ਮੁੰਡਾ ਪੈਦਾ ਹੋਇਆ ਜਿਸਦਾ ਨਾਮ ਜਮੀਲ ਰੱਖਿਆ ਗਿਆ। ਜਦੋਂ ਬਿੰਦੂ ਆਪਣੇ ਪਿੰਡ ਵਿੱਚ ਚੰਗੀ ਤਰ੍ਹਾਂ ਜੰਮ ਗਿਆ, ਉਸਨੇ ਆਪਣੇ ਭਰਾ ਦਾ ਪਤਾ ਕੀਤਾ, ਜਾ ਕੇ ਉਸਨੂੰ ਮਿਲਿਆ। ਦੋਨੋਂ ਬਹੁਤ ਖੁਸ਼ ਹੋਏ। ਬਿੰਦੂ ਨੇ ਉਸਨੂੰ ਕਿਹਾ ਕਿ ਹੁਣ ਅੱਲਾ ਦਾ ਫਜ਼ਲ ਹੈ, ਚਲੋ ਮੇਰੇ ਨਾਲ ਤੇ ਦੀਵਾਨੀ ਸੰਭਾਲੋ, ਮੈਂ ਚਾਹੁੰਦਾ ਹਾਂ ਤੁਹਾਡਾ ਵਿਆਹ ਆਪਣੀ ਸਾਲੀ ਨਾਲ ਕਰਾ ਦੇਵਾਂ, ਬੜੀ ਪਿਆਰੀ ਕੁੜੀ ਹੈ। ਚੰਦੂ ਨੇ ਉਹਨੂੰ ਦੱਸਿਆ

0: ਕਿ ਉਹ ਪਹਿਲਾਂ ਹੀ ਸ਼ਾਦੀਸ਼ੁਦਾ ਹੈ। ਸਾਰੇ ਹਾਲਾਤ ਸੁਣ ਕੇ ਬਿੰਦੂ ਨੇ ਉਹਨੂੰ ਸਮਝਾਇਆ, ਕਲੰਦਰ ਬੇਗ ਬੇਹੱਦ ਦੌਲਤਮੰਦ ਆਦਮੀ ਹੈ, ਉਸਦੀ ਬੇਟੀ ਨਾਲ ਵਿਆਹ ਕਰਵਾ ਲੈ, ਸਾਰੀ ਉਮਰ ਐਸ਼ ਕਰੇਗਾ। ਆਮਿਨਾ ਦੇ ਬਾਪ ਦੇ ਕੋਲ ਕੀ ਪਿਆ ਹੈ? ਚੰਦੂ ਆਪਣੇ ਭਰਾ ਦੀਆਂ ਇਹ ਗੱਲਾਂ ਸੁਣ ਕੇ ਲਾਲਚ ਵਿੱਚ ਆ ਗਿਆ ਅਤੇ ਦੌਲਤਮੰਦ ਆਮਿਨਾ ਨੂੰ ਛੱਡ ਦਿੱਤਾ, ਤਲਾਕਨਾਮਾ ਕਿਸੇ ਦੇ ਹੱਥ ਭਜਵਾ ਦਿੱਤਾ ਤੇ ਉਸ ਨੂੰ ਬਗੈਰ ਮਿਲੇ ਚਲਿਆ ਗਿਆ। ਕੁਝ ਰੋਜ਼ ਤੋਂ ਬਾਅਦ ਹੀ ਬਿੰਦੂ ਨੇ ਆਪਣੇ ਭਰਾ ਦਾ ਵਿਆਹ ਕਲੰਦਰ ਬੇਗ ਦੀ ਛੋਟੀ ਬੇਟੀ ਦੇ ਨਾਲ ਕਰਾ ਦਿੱਤਾ। ਆਮਿਨਾ ਹੈਰਾਨ ਪਰੇਸ਼ਾਨ ਸੀ ਕਿ ਉਹਦਾ ਪਿਆਰਾ ਚੰਦੂ ਇਕਦਮ ਕਿੱਥੇ ਗੁੰਮ ਹੋ ਗਿਆ, ਪਰ ਉਸ ਨੂੰ ਭਰੋਸਾ ਸੀ ਕਿ ਉਹ ਉਸ ਨੂੰ ਮੁਹੱਬਤ ਕਰਦਾ ਹੈ, ਇੱਕ ਦਿਨ ਜ਼ਰੂਰ ਵਾਪਸ ਆ ਜਾਏਗਾ। ਬੜੀ ਦੇਰ ਉਸਨੇ ਉਸਦੀ ਵਾਪਸੀ ਦਾ ਇੰਤਜ਼ਾਰ ਕੀਤਾ ਔਰ ਉਸਦੀ ਯਾਦ ਵਿੱਚ ਅਥਰੂ ਬਹਾਉਂਦੀ ਰਹੀ। ਜਦੋਂ ਉਹ ਨਾ ਆਇਆ ਤਾਂ ਆਮਿਨਾ ਦੇ ਬਾਪ ਨੇ ਜਮੀਲ ਨੂੰ ਨਾਲ ਲਿਆ ਤੇ ਬਿੰਦੂ ਦੇ ਪਿੰਡ ਚਲਾ ਗਿਆ। ਉਸਦੀ ਮੁਲਾਕਾਤ ਚੰਦੂ ਨਾਲ ਹੋਈ। ਉਹ ਦੌਲਤ ਦੇ ਨਸ਼ੇ ਵਿੱਚ ਸਾਰਾ ਕੁਝ ਭੁਲਾ ਚੁੱਕਿਆ ਸੀ। ਆਮਿਨਾ ਦੇ ਬਾਪ ਨੇ ਉਸਦੀ ਬੜੀ ਮਿੰਨਤ ਸਮਾਜਤ ਕੀਤੀ ਅਤੇ ਉਸਨੂੰ ਕਿਹਾ ਕਿ ਹੋਰ ਕੁਝ ਨਹੀਂ ਤਾਂ ਆਪਣੇ ਇਸ ਛੋਟੇ ਉਮਰ ਦੇ ਬੇਟੇ ਦਾ ਖਿਆਲ ਕਰ, ਤੇਰੇ ਬਗੈਰ ਇਸ ਬੱਚੇ ਦੀ ਜ਼ਿੰਦਗੀ ਦਾ ਕੀ ਹੈ? ਚੰਦੂ ਨੇ ਕੋਰਾ ਜਵਾਬ ਦਿੱਤਾ ਕਿ ਮੈਂ ਆਪਣੀ ਦੌਲਤ ਅਤੇ ਇੱਜ਼ਤ ਇਸ ਬੱਚੇ ਲਈ ਛੱਡ ਸਕਦਾ ਹਾਂ, ਜਾਓ ਇਸ ਨੂੰ ਲੈ ਜਾਓ ਤੇ ਮੇਰੀ ਨਜ਼ਰਾਂ ਤੋਂ ਦੂਰ ਲੈ ਲਓ। ਜਦੋਂ ਆਮਿਨਾ ਦੇ ਬਾਪ ਨੇ ਹੋਰ ਜ਼ਿਆਦਾ ਮਿੰਨਤ ਸਮਾਜਿਤ ਕੀਤੀ ਤਾਂ ਚੰਦੂ ਨੇ ਉਸ ਬੁੱਢੇ ਨੂੰ ਧੱਕੇ ਦੇ ਕੇ ਬਾਹਰ ਕੱਢ ਦਿੱਤਾ, ਨਾਲ ਹੀ ਆਪਣੇ ਬੱਚੇ ਨੂੰ ਵੀ। ਬੁੱਢਾ ਬਾਪ ਗਮ ਅਤੇ ਦੁੱਖ ਨਾਲ ਚੂਰ ਕਰ ਪੁੱਜਿਆ ਅਤੇ ਆਮਿਨਾ ਨੂੰ ਸਾਰੀ ਦਾਸਤਾਂ ਸੁਣਾ ਦਿੱਤੀ। ਆਮਿਨਾ ਨੂੰ ਇਸ ਕਦਰ ਸਦਮਾ ਪੁੱਜਿਆ ਕਿ ਪਾਗਲ ਹੋ ਗਈ। ਚੰਦੂ ਨੂੰ ਇੱਕ ਇੱਕ ਕਰਕੇ ਇੰਨੇ ਪੁਆੜੇ ਪਏ ਕਿ ਉਸਦੀ ਸਾਰੀ ਦੌਲਤ ਉਜੜ ਗਈ। ਭਰਾ ਨੇ ਵੀ ਅੱਖਾਂ ਫੇਰ ਲਈਆਂ। ਪਤਨੀ ਲੜ ਝਗੜ ਕੇ ਆਪਣੇ ਪੇਕੇ ਚਲੀ ਗਈ। ਹੁਣ ਉਸਨੂੰ ਆਮਿਨਾ ਯਾਦ ਆਈ। ਉਹ ਉਸਨੂੰ ਮਿਲਣ ਲਈ ਗਿਆ। ਉਸਦਾ ਪੁੱਤਰ ਜਮੀਲ, ਹੱਡੀਆਂ ਦਾ ਟਾਂਚਾ, ਉਸਨੂੰ ਘਰ ਦੇ ਬਾਹਰ ਮਿਲਿਆ। ਉਸਨੇ ਉਹਨੂੰ ਪਿਆਰ ਕੀਤਾ ਅਤੇ ਆਮਿਨਾ ਬਾਰੇ ਪੁੱਛਿਆ। ਜਮੀਲ ਨੇ ਉਸਨੂੰ ਕਿਹਾ, ਆਓ ਤੁਹਾਨੂੰ ਦੱਸਦਾ ਹਾਂ ਮੇਰੀ ਮਾਂ ਅੱਜ ਕੱਲ ਕਿੱਥੇ ਰਹਿੰਦੀ ਹੈ। ਉਹ ਉਸਨੂੰ ਦੂਰ ਲੈ ਗਿਆ ਤੇ ਉੱਥੇ ਇੱਕ ਕਬਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਇੱਥੇ ਰਹਿੰਦੀ ਹੈ ਆਮਿਨਾ ਮਾਂ। ਦੋਸਤੋ, ਇਹ ਕਹਾਣੀ ਸੀ ਸਿਆਦਤ ਹਸਨ ਮੰਟੋ ਦੀ ਆਮਿਨਾ। ਤੇ ਦੋਸਤੋ, ਵਧਿਆਂ ਸਾਹਿਤਕ ਮੈਗਜ਼ੀਨ ਦੇ ਅਗਲੇ ਪੰਨਿਆਂ ਵੱਲ ਪੇਸ਼ ਹੈ ਕਾਵ ਰਚਨਾ ਗੁਰਨਾਮ ਸਿੰਘ ਅਰਸ਼ੀ ਜੀ ਦੀ, ਉਹਨਾਂ ਦੀ ਹੀ ਜ਼ੁਬਾਨੀ।
1: ਸੋਤ ਤੇ ਸ਼ਿਸ਼ਰ ਹਰ ਕਰੀਏ ਜ਼ਰਾ ਸੋਚ ਇਹ ਅੱਖ ਭਰੀਏ। ਸੋਤ ਤੇ ਸ਼ਿਸ਼ਰ ਹਰ ਕਰੀਏ ਜ਼ਰਾ ਸੋਚ ਇਹ ਅੱਖ ਭਰੀਏ। ਕਿਹੋ ਜਿਹੀ ਇਹ ਹੋਣੀ ਆਈ ਅੱਗ ਐਸੀ ਚੋਹ ਪਾਸੇ ਲਾਈ। ਸ਼ਿਸ਼ਰ ਵਾਲੀ ਸੌਂਤ ਸੀ ਆਉਂਦੀ ਖੁਸ਼ੀਆਂ ਖੇੜੇ ਸੀ ਵਰਸਾਉਂਦੀ। ਸ਼ਿਸ਼ਰ ਵਾਲੀ ਸੌਂਤ ਸੀ ਆਉਂਦੀ ਖੁਸ਼ੀਆਂ ਖੇੜੇ ਸੀ ਵਰਸਾਉਂਦੀ। ਪੱਚੀਆਂ ਫੰਡੀਆਂ ਪੂਲਾਂ ਬੰਨ ਕੇ ਸਾਰੇ ਇੱਕ ਦੂਜੇ ਦੀ ਮੰਨ ਕੇ ਟੰਗਦੇ ਸਾਂ ਬੂਟੇ ਤੇ ਜਾ ਕੇ ਪੰਪ ਹੋਣਾ ਨੂੰ ਜੇਬ ਚ ਪਾ ਕੇ। ਟੰਗਦੇ ਸਾਂ ਬੂਟੇ ਤੇ ਜਾ ਕੇ ਪੰਪ ਹੋਣਾ ਨੂੰ ਜੇਬ ਚ ਪਾ ਕੇ। ਫਿਰ ਅੰਬੜੀ ਸੀ ਥਾਲ ਸਜਾਉਂਦੀ ਉਹ ਥਾਲੀ ਸੀ ਮਨ ਨੂੰ ਭਾਉਂਦੀ। ਫਿਰ ਅੰਬੜੀ ਸੀ ਥਾਲ ਸਜਾਉਂਦੀ ਉਹ ਥਾਲੀ ਸੀ ਮਨ ਨੂੰ ਭਾਉਂਦੀ। ਪਿਤਾ ਨੋਟ ਵੱਡਾ ਸੀ ਧਰਦਾ ਪਿਤਾ ਨੋਟ ਵੱਡਾ ਸੀ ਧਰਦਾ। ਹਰ ਬੰਦਾ ਸੀ ਹੋਕਾ ਭਰਦਾ ਮੈਂ ਹੀ ਉੱਠਣਾ ਅੱਜ ਸਵੇਰੇ ਨੋਟ ਪੈਸੇ ਦੇ ਹੋਣਗੇ ਮੇਰੇ। ਪਰ ਅੰਬੜੀ ਸੀ ਸੁਗੜ ਸਿਆਣੀ ਅੰਮ੍ਰਿਤ ਵੇਲੇ ਭਰ ਕੇ ਪਾਣੀ। ਪਰ ਅੰਬੜੀ ਸੀ ਸੁਗੜ ਸਿਆਣੀ ਅੰਮ੍ਰਿਤ ਵੇਲੇ ਭਰ ਕੇ ਪਾਣੀ। ਫਿਰ ਥਾਲੀ ਸਭ ਨੂੰ ਦਰਸਾਉਂਦੀ ਉਹ ਸੂਰਤ ਸੀ ਮਨ ਨੂੰ ਭਾਉਂਦੀ। ਫਿਰ ਸੰਗਰਾਂਦ ਸੀ ਸੋਹਣੀ ਲੱਗਦੀ ਸੰਗਤਾਂ ਦੀ ਵਹੀਰ ਸੀ ਫਬਦੀ। ਫਿਰ ਸੰਗਰਾਂਦ ਸੀ ਸੋਹਣੀ ਲੱਗਦੀ ਸੰਗਤਾਂ ਦੀ ਵਹੀਰ ਸੀ ਫਬਦੀ। ਘਰ ਘਰ ਰੋਟੀ ਖਾਵਣ ਜਾਈਏ ਅੱਧੀ ਰਾਤ ਨੂੰ ਪਰਤ ਕੇ ਆਈਏ। ਜੇਬ ਸੀ ਭਰਿਆ ਭਰਿਆ ਲੱਗਦਾ ਸਰਦੀ ਸੰਗ ਨੱਕ ਠਰਿਆ ਵਗਦਾ। ਜੇਬ ਸੀ ਭਰਿਆ ਭਰਿਆ ਲੱਗਦਾ ਸਰਦੀ ਸੰਗ ਨੱਕ ਠਰਿਆ ਵਗਦਾ। ਕਿਸਮ ਕਿਸਮ ਦੀ ਰੋਟੀ ਖਾ ਕੇ ਸੌਂਦੇ ਸਾਂ ਆਪਣੇ ਘਰ ਜਾ ਕੇ। ਕਿਸਮ ਕਿਸਮ ਦੀ ਰੋਟੀ ਖਾ ਕੇ ਸੌਂਦੇ ਸਾਂ ਆਪਣੇ ਘਰ ਜਾ ਕੇ। ਨਜ਼ਰ ਲੱਗੀ ਇੱਕ ਦਮ ਹੀ ਐਸੀ ਨਜ਼ਰ ਲੱਗੀ ਇੱਕ ਦਮ ਹੀ ਐਸੀ ਸੌਂਤ ਰਹੀ ਨਾ ਸੌਂਤ ਦੇ ਜੈਸੀ। ਹੁਣ ਖਾਲੀ ਸਾਰੇ ਪਿੰਡ ਹੋ ਗਏ ਪਤਾ ਨਹੀਂ ਕਿਸ ਨੀਂਦਰ ਸੌ ਗਏ। ਨਾ ਸੌਂਤ ਦੀ ਥਾਲ ਸਜਾਉਂਦੇ ਨਾ ਹੀ ਇੱਕ ਦੂਜੇ ਘਰ ਜਾਉਂਦੇ। ਨਾ ਸੌਂਤ ਦੀ ਥਾਲ ਸਜਾਉਂਦੇ ਨਾ ਹੀ ਇੱਕ ਦੂਜੇ ਘਰ ਜਾਉਂਦੇ। ਨਾ ਸੌਂਤ ਨਾ ਸ਼ਿਸ਼ਰ ਵੈਸਾ ਬਸ ਲੋਕਾਂ ਲਈ ਸਭ ਕੁਝ ਪੈਸਾ। ਨਾ ਸੌਂਤ ਨਾ ਸ਼ਿਸ਼ਰ ਵੈਸਾ ਬਸ ਲੋਕਾਂ ਲਈ ਸਭ ਕੁਝ ਪੈਸਾ। ਸਭਿਆਚਾਰ ਸਾਰਾ ਹੀ ਭੁੱਲਿਆ ਵਿਰਸਾ ਸਭ ਮਿੱਟੀ ਵਿੱਚ ਰੁਲਿਆ। ਸਭਿਆਚਾਰ ਸਾਰਾ ਹੀ ਭੁੱਲਿਆ ਵਿਰਸਾ ਸਭ ਮਿੱਟੀ ਵਿੱਚ ਰੁਲਿਆ। ਮੁਕੀਆਂ ਅਰਸ਼ੀ ਸਭ ਸੌਗਾਤਾਂ ਰਹਿ ਗਈਆਂ ਹੁਣ ਲਿਖਤੀ ਬਾਤਾਂ। ਮੁਕੀਆਂ ਅਰਸ਼ੀ ਸਭ ਸੌਗਾ

0: ਬਾਤਾਂ ਰਹਿ ਗਈਆਂ ਹੁਣ ਲਿਖਤੀ ਬਾਤਾਂ।
1: ਇਹ ਸਨ ਗੁਰਨਾਮ ਸਿੰਘ ਅਰਸ਼ੀ ਜੀ ਜੋ ਕਿ ਕਾਵ ਰਚਨਾ ਪੇਸ਼ ਕਰ ਰਹੇ ਸਨ। ਤੇ ਆਓ ਦੋਸਤੋ ਹੁਣ ਸੁਣਦੇ ਹਾਂ ਕਹਾਣੀ ਨਵੀਂ ਸਵੇਰ। ਕਹਾਣੀਕਾਰ ਅਤੇ ਪੇਸ਼ ਕਰਨ ਵਾਲੇ ਹਨ ਕਰਨ ਸਿੰਘ ਤਾਲਿਬ ਜੀ।
2: ਹੈ ਇਹ ਕੌਣ ਹੈ ਭਲਾ, ਪਤਲੇ ਨਾਜ਼ਕ ਜੇ ਨੈਣ ਨਕਸ਼ਾਂ ਵਾਲੀ ਮੁਟਿਆਰ ਕੁੜੀ ਨੂੰ ਗੇਟ ਚੋਂ ਅੰਦਰ ਆਉਂਦਿਆਂ ਦੇਖ ਜਸਬੀਰ ਦੇ ਕੰਨ ਖੜੇ ਹੋ ਗਏ। ਚੰਨ ਚਾਕੀ ਉਸ ਨੂੰ ਦੇਖ ਇਹ ਬੋਲ ਉਸ ਦੇ ਗਲੇ ਚੋਂ ਨਿਕਲ ਗਏ। ਕਾਲਾ ਕੁਰਤਾ, ਸਫੇਦ ਚੂੜੀਦਾਰ ਪਜਾਮਾ, ਛੋਟੇ ਹੀਲਦਾਰ ਸੈਂਡਲ ਸੂਟ ਨਾਲ ਮੈਚ ਕਰਦੇ। ਟਪ ਟਪ ਕਰਦੀ ਸੈਂਡਲ ਦੀ ਆਵਾਜ਼ ਸੁਣ ਉਸ ਦੀਆਂ ਅੱਖਾਂ ਉਸ ਤੇ ਗੱਡੀਆਂ ਗਈਆਂ। ਪਹਿਲਾਂ ਤਾਂ ਕਦੇ ਨਹੀਂ ਵੇਖੀ, ਮੇਨਾ ਤਾਂ ਹੁਣ ਲਗਾਵੇ ਘਰ ਆਏ ਨੂੰ। ਇੰਨੀ ਆਪਣਤ ਨਾਲ ਬਿਨਾਂ ਕਿਸੇ ਇਜਾਜ਼ਤ ਕਿਸੇ ਝਿਜਕ ਕਿਸੇ ਰਿਸ਼ਤੇ ਚੋਂ ਹੋਣੀ ਏ ਸ਼ਾਇਦ। ਅਜਿਹੀ ਕਈ ਤਰ੍ਹਾਂ ਦੇ ਸਵਾਲ ਜਸਬੀਰ ਦੇ ਦਿਮਾਗ ਵਿਚ ਉੱਠਣ ਲੱਗੇ। ਮਈ ਦਾ ਮਹੀਨਾ ਅੰਤਲੇ ਪੜਾਅ ਤੇ ਸੀ। ਜਸਬੀਰ ਪਾਰਕ ਵਿਚ ਤਾਜ਼ੇ ਲਾਏ ਫੁੱਲਾਂ ਨੂੰ ਪਾਣੀ ਪਾ ਰਹੇ ਸੀ। ਉਸ ਦੀ ਨਜ਼ਰ ਪੈਰਾਂ ਤੋਂ ਹੁੰਦੀ ਜਾ ਉਸ ਦੇ ਚਿਹਰੇ ਤੇ ਟਿੱਕੀ। ਬੇਪਰਵਾਹ ਜੀ ਤੁਰਦੀ ਬਿਨਾਂ ਕਿਸੇ ਸੰਘਣੋਂ ਬਰਾਂਡੇ ਤੇ ਰੱਖੀ ਕੁਰਸੀ ਤੇ ਲੱਤ ਧਰ ਬਹਿ ਗਈ। ਭਾਵੇਂ ਉਸ ਦਾ ਇਸ ਤਰ੍ਹਾਂ ਆਉਣਾ ਜਸਬੀਰ ਨੂੰ ਮੰਦਾ ਨਹੀਂ ਲਗਾ, ਪਰੰਤੂ ਪੁੱਛ ਗਿੱਛ ਬਿਨਾਂ ਕੁਰਸੀ ਤੇ ਬਹਿਣ ਉਸ ਨੂੰ ਅਸਭਿਅਕ ਜਿਹਾ ਜ਼ਰੂਰ ਲਗਾ। ਤਾਂ ਵੀ ਜਸਬੀਰ ਨੇ ਇਸ ਨਿੱਕੀ ਜਿਹੀ ਗੱਲ ਨੂੰ ਮਨ ਵਿਚ ਕੋਈ ਥਾਂ ਨਾ ਦਿੰਦਿਆਂ ਸਹਿਜੇ ਸਹਿਜੇ ਬਰਾਂਡੇ ਪਾਸ ਪੁਜਾ ਹੀ ਸੀ ਕਿ ਉਹ ਕੁਰਸੀ ਉੱਠ ਆਦਰ ਨਾਲ ਮਿੱਠੀ ਜਿਹੀ ਸਤਿ ਸ੍ਰੀ ਅਕਾਲ ਬੁਲਾਈ। ਇਸ ਤੋਂ ਪਹਿਲੇ ਕਿ ਜਸਬੀਰ ਕੋਈ ਸਵਾਲ ਪੁੱਛਦਾ ਆਖਣ ਲੱਗੀ, ਮੈਂ ਪਿੰਕੀ, ਮੇਰਾ ਅਪੋਇੰਟਮੈਂਟ ਇਸੇ ਪਿੰਡ ਦੇ ਡਿਸਪੈਂਸਰੀ ਚ ਹੋਇਆ ਹੈ। ਆਂਟੀ ਨੂੰ ਫੋਨ ਦੁਆਰਾ ਆਖ ਚੁੱਕੀ ਹਾਂ, ਤੁਹਾਡੇ ਆਉਣ ਦਾ ਉਹਨਾਂ ਦੱਸਿਆ ਹੈ, ਜੇ ਇਸ ਤੋਂ ਪਹਿਲੇ ਵੀ ਇੱਥੇ ਆਈ ਕਰਦੀ ਹਾਂ। ਜਸਬੀਰ ਦੇ ਬੁੱਲ ਉਸ ਦੇ ਸਵਾਲ ਦੇ ਉੱਤਰ ਵਿਚ ਫਰਕਦੇ ਰਹੇ। ਉਹ ਆਪਣੀ ਥਾਂ ਹੀ ਖੜੀ ਉਸ ਦੇ ਮਿੱਠੇ ਬੋਲਾਂ ਨੂੰ ਧਿਆਨ ਨਾਲ ਸੁਣਦਾ ਰਿਹਾ। ਪੰਖਣੀ ਵਾਂਗ ਖੇਲਦੇ ਉਸ ਦੇ ਬੁੱਲਾਂ ਦੀ ਸਿਫ ਸਲਾਹ ਅੰਦਰ ਗਵਾਚ ਗਿਆ। ਨੀ ਕੁੜੀਏ, ਤੇਰੇ ਬੁੱਲਾਂ ਤਾਂ ਮੇਰਾ ਮਨ ਹੀ ਮੋਹ ਲਿਆ, ਜੀ ਕਰਦੇ ਤੇਰੀ ਸੰਗੀਤਮਈ ਬੋਲਾਂ ਦੇ ਤਾਰ ਵੱਜਦੇ ਹੀ ਰਹਿਣ, ਤੇਰਿਆਂ ਬੋਲਾਂ ਨੂੰ ਉਮਰ ਭਰ ਲਈ ਮਾਰਨੇ ਸਾਜ਼ਾਂ ਅੰਦਰ ਸੰਭੋਲ ਲਵਾਂ। ਉਸ ਦੀ ਬਿਰਤੀ ਉਦੋਂ ਟੁੱਟੀ ਜਦੋਂ ਉਹ ਆਖਣ ਲੱਗੀ, ਜਸਬੀਰ ਪਾਸੋਂ ਡਿਸਪੈਂਸਰੀ ਦਾ ਪਤਾ ਪੁੱਛ ਲਵੀ ਜਾਂ ਨਾਲ ਲੈ ਜਾਏ। ਉਸ ਦੇ ਬੋਲਾਂ ਚੋਂ ਆਪਣਾ ਨਾ ਸੁਣ ਜਸਬੀਰ ਦੇ ਮਨ ਚੋਂ ਖੁਸ਼ੀ ਦੀ ਹੂਕ ਜਿਹੀ ਉੱਠੀ। ਸੋਚਦਾ ਕਿੰਨਾ ਚੰਗਾ ਹੁੰਦਾ ਜੇਕਰ ਅੱਜ ਸਾਰਾ ਦਿਨ ਇਸੇ ਪਾਸ ਬੈਠੀ ਇੰਜ ਹੀ ਬੁੱਲਾਂ ਦੇ ਸਾਜ਼ ਵਜਾਉਂਦੀ ਰਹੇ। ਜਸਬੀਰ ਨਿਮਾਣਿਆਂ ਵਾਂਗ ਉਸ ਦੇ ਸਾਹਮਣੇ ਕੁਰਸੀ ਤੇ ਬਹਿ ਗਿਆ। ਉਹ ਜਿੰਨੀ ਦੇਰ ਉਸ ਦੇ ਸਾਹਮਣੇ ਬੈਠੀ ਰਹੀ ਜਸਬੀਰ ਦੀਆਂ ਅੱਖਾਂ ਜ਼ਮੀਨ ਤੇ ਹੀ ਗੱਡੀਆਂ ਰਹੀਆਂ। ਮੁੜਕੋ ਮੁੜਕੀ ਹੋਇਆ ਉਸ ਨੂੰ ਚੱਲਣ ਲਈ ਆਖਿਆ। ਬਿਨਾਂ ਕਿਸੇ ਪੁੱਛ ਗਿੱਛ ਦੇ ਉਹ ਜਸਬੀਰ ਦੇ ਮਗਰ ਮਗਰ ਤੁਰ ਪਈ। ਮਗਰ ਤੁਰਦੀ ਦੇ ਸੈਂਡਲ ਦੀ ਟਪ ਟਪ ਸੁਣ ਜਸਬੀਰ ਉਸ ਵੱਲ ਦੇਖ ਲੈਂਦਾ। ਉਸ ਨੂੰ ਲੱਗਦਾ ਸੈਂਡਲਾਂ ਦੀ ਸੱਟ ਸੜਕ ਤੇ ਨਹੀਂ ਬਲਕਿ ਉਸ ਦੇ ਦਿਲ ਉੱਪਰ ਵੱਜ ਰਹੀ ਹੋਵੇ। ਐਵੇਂ ਹੀ ਨੇੜੇ ਤੁਰਦੀ ਤਾਂ ਜਸਬੀਰ ਨੂੰ ਲੱਗਦਾ ਉਹ ਉਸ ਦੇ ਉੱਪਰ ਚੜ ਆਏਗੀ। ਆਂਟੀ ਕਦੋਂ ਆਉਣਗੇ, ਪਿੰਕੀ ਦੇ ਐਵੇਂ ਹੀ ਗੱਲ ਤੋਰਨ ਦੀ ਕੋਸ਼ਿਸ਼ ਜਿਹੀ ਕੀਤੀ। ਜਸਬੀਰ ਦਾ ਧਿਆਨ ਇੱਕ ਵਾਰ ਫਿਰ ਉਸ ਦੀਆਂ ਬੋਲਾਂ ਨੂੰ ਖਿੱਚ ਲਿਆ। ਉਹ ਸੋਚਣ ਲੱਗਾ 5 ਸਾਲ ਬਾਹਰ ਵਿਦਿਆ ਪ੍ਰਾਪਤ ਕਰਨ ਲੱਗਿਆ ਇੰਨੇ ਪਿਆਰੇ ਬੋਲ ਅੱਜ ਕੰਨਾਂ ਤੱਕ ਪੁੱਜੇ ਹੀ ਨਹੀਂ, ਕੇਵਲ ਹੈਲੋ ਹਾਏ ਸੁਣ ਕੰਨ ਅੱਕ ਗਏ ਸਨ। ਉਹ ਭਾਵੇਂ ਬੋਲਦੀ ਸਾਦੇ ਸ਼ਬਦਾਂ ਦੇ, ਪਰੰਤੂ ਇਨ੍ਹਾਂ ਵਿਚ ਕਿੰਨੀ ਸਰਲਤਾ ਮਿਠਾਸ ਅਤੇ ਅਪਣਤਾ ਹੈ। ਆਪਣਿਆਂ ਦੋ ਬੋਲਾਂ ਦਾ ਸਵਾਦ ਹੀ ਕੁਝ ਹੋਰ ਹੁੰਦਾ ਹੈ। ਭੁੱਲ ਹੀ ਗਿਆ ਸਾਂ ਮਿੱਠੇ ਬੋਲਾਂ ਨੂੰ। ਇਹ ਤਾਂ ਉਸ ਨੂੰ ਪਤਾ ਹੀ ਸੀ ਕਿ ਆਂਟੀ 5:30 ਵਜੇ ਦੇ ਨੇੜੇ ਤੇੜੇ ਆ ਜਾਂਦੀ ਹੈ। ਇਸ ਬਾਰੇ ਜਸਬੀਰ ਨੇ ਭਰਵੇਂ ਉੱਤਰ ਦਿੱਤਾ, 5 ਵਜੇ ਤੱਕ ਜੇਕਰ ਨਾਈਟ ਨਾ ਹੋਵੇ। ਇੱਥੇ ਵੀ ਪੇਸ਼ੈਂਟ ਉਡੀਕਦੇ ਰਹਿੰਦੇ ਨੇ। ਕੁਝ ਹੀ ਦਿਨ ਪਹਿਲਾਂ ਜਸਬੀਰ MBA ਪਾਸ ਕਰਕੇ ਘਰ ਪਰਤਿਆ ਹੈ। ਨੌਕਰੀ ਦੀ ਦੌੜ ਭੱਜ ਲਈ ਦਫ਼ਤਰਾਂ ਦੇ ਚੱਕਰ ਕੱਟਦਾ ਘਰ ਪਰਤ ਆਉਂਦਾ। ਕੁਝ ਸਾਲ ਪਹਿਲਾਂ ਜਸਬੀਰ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਐਸਾ ਨਹੀਂ ਕਿ ਜਸਬੀਰ ਪਾਸ ਦੌਲਤ ਦੀ ਕੋਈ ਘਾਟ ਸੀ। ਮਾਂ ਡਾਕਟਰ, ਉਹ ਤਾਂ ਬੇਟੇ ਨੂੰ ਪ੍ਰਾਈਵੇਟ ਕਲੀਨਿਕ ਖੋਲ ਕੇ ਦੇ ਸਕਦੀ ਸੀ। ਜਸਬੀਰ ਨੂੰ ਰੱਬ ਨੇ ਜੀਣ ਦੀ ਹਰ ਸਹੂਲਤ ਦੇ ਰੱਖੀ ਸੀ, ਪਰੰਤੂ ਅੱਜ ਦੀ ਨਵੀਂ ਪੀੜ੍ਹੀ ਵਾਂਗ ਉਹ ਵੀ ਆਪਣੀ ਵਿਦਿਆ ਦਾ ਲਾਭ ਸੌਖੇ ਵਿਚ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਲੈਣਾ ਚਾਹੁੰਦਾ ਸੀ। ਇੱਕੋ ਇੱਕ ਭੈਣ ਉਸ ਵੀ ਕੈਨੇਡਾ ਜਾ ਵਸੀ। ਘਰ ਦਾ ਕੋਈ ਭਾਰ ਉਸ ਉੱਪਰ ਉੱਕਾ ਹੀ ਨਹੀਂ ਸੀ। ਬੈਠ ਕੇ ਵੀ ਉਹ ਉਮਰ ਭਰ ਆਰਾਮ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਸੀ। ਭੈਣ ਦੀ ਮਰਜ਼ੀ ਉਸ ਨੂੰ ਕੈਨੇਡਾ ਲੈ ਜਾਣ ਦੀ ਸੀ, ਪਰ ਮਾਂ ਦੀ ਨੌਕਰੀ ਤੇ ਹੋਰ ਪੁਰਖਾਂ ਦੀ ਜ਼ਮੀਨ ਜਾਇਦਾਦ ਕਾਰਨ

ਚੁੱਪ ਕਰ ਜਾਂਦੀ ਅਤੇ ਮਾਂ ਦੀ ਇਕਲਤਾ ਵੀ ਧਿਆਨ ਵਿਚ ਆ ਜਾਂਦੀ। ਮੰਮੀ ਅਜੇ ਤੱਕ ਨਹੀਂ ਆਈ, ਕੀ ਗੱਲ ਹੈ? ਪੰਜ ਤਾਂ ਵੱਜ ਚੁੱਕੇ ਨੇ। ਜਸਬੀਰ ਦੇ ਚਿਹਰੇ ਉੱਤੇ ਚਿੰਤਾ ਦਿਸਣ ਲੱਗੀ। ਇਹਨੇ ਨੂੰ ਗੇਟ ਖੋਲਣ ਦੀ ਖੜਾਕ ਨੇ ਉਸਦਾ ਧਿਆਨ ਪਰਤਿਆ ਮੰਮੀ ਦੇ ਮਗਰ। ਉਸ ਨੂੰ ਦੇਖ ਜਸਬੀਰ ਦਾ ਰੋਮ ਰੋਮ ਖੁਸ਼ੀ ਨਾਲ ਖਿੜ ਉੱਠਿਆ। ਇਕ ਵਾਰ ਫਿਰ ਉਸ ਦੀਆਂ ਨਜ਼ਰਾਂ ਉਸਦੇ ਨੈਣ ਨਕਸ਼ਾਂ ਵੱਲ ਗੜੀਆਂ ਗਈਆਂ। ਗੋੜੀਆਂ ਵਰਗੇ ਹੱਥ ਪੈਰ ਚਲਦੀ ਜਿਵੇਂ ਹਲਕੀ ਪਵਨ ਦਾ ਝੋਂਕਾ ਨੇੜਿਓਂ ਦੀ ਛੋਹ ਕੇ ਗੁਜ਼ਰਿਆ ਹੋਏ। ਜਸਬੀਰ ਜਿੰਨਾ ਵੀ ਨੇੜੇ ਉਸ ਨੂੰ ਤੱਕਦਾ ਉਸਦੇ ਨਕਸ਼ ਹੋਰ ਵੀ ਸੋਹਣੇ ਲੱਗਦੇ ਵੀ ਕਿਉਂ ਨਾ। ਗੁੰਦੇ ਨੈਣ ਨਕਸ਼, ਉਸਦੇ ਭਰਵੇਂ ਜਵਾਨੀ, ਉਸ ਲੁਸ ਲੁਸ ਕਰਦੇ ਭਰੇ ਭਰੇ ਗਾਲ, ਸੁਰਮੇ ਦੀਆਂ ਪਤਲੀਆਂ ਨੁਨੀਆਂ ਧਾਰਾਂ ਅੱਖਾਂ ਦੇ ਕੋਨਿਆਂ ਚੋਂ ਲੰਘਦੀਆਂ ਤਾਂ ਮਿਰਗ ਨੈਣਾਂ ਦਾ ਝਾਕਾ ਹੁੰਦਾ। ਐਸਾ ਨਹੀਂ ਕਿ ਜਸਬੀਰ ਨੇ ਪਹਿਲਾਂ ਕਦੀ ਕੁੜੀਆਂ ਨਹੀਂ ਸਨ ਦੇਖੀਆਂ, ਉਹ ਤਾਂ ਆਪ ਚੰਗੇ ਕਾਲਜ ਦਾ ਵਿਦਿਆਰਥੀ ਰਿਹਾ ਸੀ, ਜਿੱਥੇ ਸੋਹਣੀਆਂ ਤੋਂ ਸੋਹਣੀਆਂ ਕੁੜੀਆਂ ਦੀ ਗਿਣਤੀ ਦਾ ਕੋਈ ਘਾਟਾ ਨਹੀਂ ਸੀ। ਪਰ ਪਿੰਕੀ ਨੂੰ ਦੇਖ ਉਸਦਾ ਮਨ ਕੁਝ ਜ਼ਿਆਦਾ ਹੀ

ਨੈਣਾਂ ਦਾ ਝਾਕਾ ਹੁੰਦਾ। ਐਸਾ ਨਹੀਂ ਕਿ ਜਸਵੀਰ ਨੇ ਪਹਿਲਾਂ ਕਦੀ ਕੁੜੀਆਂ ਨਹੀਂ ਸਨ ਦੇਖੀਆਂ, ਉਹ ਤਾਂ ਆਪ ਚੰਗੇ ਕਾਲਜ ਦਾ ਵਿਦਿਆਰਥੀ ਰਿਹਾ ਸੀ, ਜਿੱਥੇ ਸੋਹਣੀਆਂ ਤੋਂ ਸੋਹਣੀਆਂ ਕੁੜੀਆਂ ਦੀ ਗਿਣਤੀ ਦਾ ਕੋਈ ਘਾਟਾ ਨਹੀਂ ਸੀ। ਪਰ ਪਿੰਕੀ ਨੂੰ ਦੇਖ ਉਸਦਾ ਮਨ ਕੁਝ ਜ਼ਿਆਦਾ ਹੀ ਵਿਆਕੁਲ ਹੋ ਰਿਹਾ ਸੀ। ਜਸਵੀਰ ਦਾ ਧਿਆਨ ਉਧਰੋਂ ਪਰਤਿਆ ਤਾਂ ਸੋਚਣ ਲੱਗਾ, ਜੇਕਰ ਇਹ ਅੱਜ ਇੱਥੇ ਹੀ ਰੁਕ ਜਾਏ ਤਾਂ ਢੇਰ ਸਾਰੀਆਂ ਗੱਲਾਂ ਕਰਾਂਗੇ, ਉਸਦੇ ਮਿੱਠੇ ਬੋਲ ਸੁਣਦਾ ਰਹਾਂ। ਇਹਨਾਂ ਨੂੰ ਉਸ ਜਸਵੀਰ ਦੀ ਮੰਮੀ ਨਾਲ ਅੰਦਰ ਚਲੀ ਗਈ। ਉਸਦਾ ਸਾਰਾ ਵਿਹੜਾ ਸੂੰਦੀ ਸੂੰਦੀ ਖੁਸ਼ਬੂ ਨਾਲ ਮਹਿਕਣ ਲੱਗਦਾ। ਨਵੇਂ ਲਾਏ ਫੁੱਲਾਂ ਦੀ ਸੁਗੰਧੀ ਖਿਲਣ ਤੋਂ ਪਹਿਲਾਂ ਮਹਿਸੂਸ ਹੋਣ ਲੱਗੀ। ਕਿਆਰੀਆਂ ਫੁੱਲਾਂ ਨਾਲ ਲਦੀਆਂ ਜਾਪਣ ਲੱਗੀਆਂ। ਰਾਤ ਕਰੀਬ 11 ਵਜੇ ਤੱਕ ਸਾਰੇ ਗੱਲਾਂ ਬਾਤਾਂ ਕਰਦੇ ਰਹੇ। ਕਿੰਨੀਆਂ ਚਿਰਾਂ ਬਾਅਦ ਜਸਵੀਰ ਦੇ ਘਰ ਵਿੱਚ ਹਰ ਪਾਸੇ ਖੁਸ਼ੀ ਪਸਰੀ ਦਿਸਣ ਲੱਗੀ। ਪੂਰਾ ਵਾਤਾਵਰਨ ਮਿਸ਼ਰੀ ਘੋਲ ਦੀ ਕੁਲਿਆ ਦਿਸਦਾ। ਦੂਜੇ ਰੋਜ਼ ਪਿੰਕੀ ਚਲੀ ਗਈ। ਉਸਦੇ ਜਾਣ ਮਗਰ ਇੱਕ ਵਾਰ ਫਿਰ ਘਰ ਵਿੱਚ ਗੂੜੀ ਚੁੱਪ ਅਸਰ ਗਈ। ਗੱਲ ਜਿੱਥੇ ਲੰਘੀ ਉੱਥੇ ਹੀ ਖੜ ਗਈ। ਜਸਵੀਰ ਦੀ ਮੰਮੀ ਚੁੱਪ ਰਹਿਣ ਲੱਗੀ। ਦੋਵਾਂ ਮਾਂ ਪੁੱਤਰਾਂ ਨੂੰ ਇਕੱਲਤਾ ਦਾ ਕਾਰਨ ਪਤਾ ਸੀ। ਪਿੰਕੀ ਦੇ ਜਾਣ ਤੋਂ ਉਹਨਾਂ ਦੇ ਘਰ ਦੁਆਲੇ ਉਸਦੇ ਬੋਲ ਸੁਣਾਈ ਦਿੰਦੇ, ਪਰੰਤੂ ਦੋਵੇਂ ਕੁਝ ਕਹਿਣ ਤੋਂ ਸੰਕੋਚਦੇ। ਜਸਵੀਰ ਦੀ ਮੰਮੀ ਮਾਨਸਿਕ ਤਣਾਅ ਮਹਿਸੂਸ ਕਰਨ ਲੱਗੀ। ਪਿਛਲੀਆਂ 3 ਸਾਲਾਂ ਤੋਂ ਪਿਤਾ ਦੇ ਮਰਨ ਉਪਰੰਤ ਇਸ ਤਣਾਅ ਅੰਦਰ ਰਹਿੰਦੀ ਆ ਰਹੀ ਸੀ। ਪਿੰਕੀ ਦੇ ਆਉਣ ਜਾਣ ਨਾਲ ਉਹ ਆਪਣੇ ਆਪ ਨੂੰ ਤਣਾਅ ਮੁਕਤ ਅਨੁਭਵ ਕਰਨ ਲੱਗੀ ਸੀ। ਕਦੀ ਕਦੀ ਸੋਚਦੀ, ਡਾਕਟਰ ਹੋਣ ਦੇ ਬਾਵਜੂਦ ਵੀ ਤਣਾਅ ਕੁਝ ਤਾਂ ਹੈ ਜੋ ਇਸ ਘਰ ਨੂੰ ਚਾਹੀਦੇ। ਇਹ ਸਵਾਲ ਉਹ ਆਪਣੇ ਨਾਲ ਮਨ ਹੀ ਮਨ ਕਰਦੀ। ਸਮਾਂ ਲੰਘਦਾ ਗਿਆ। ਦੋਵੇਂ ਮਾਂ ਪੁੱਤਰ ਫਿਰ ਇਕੱਲਤਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨ ਲੱਗੇ। ਜਸਵੀਰ ਦੀ ਮੰਮੀ ਨੇ ਐਸੀ ਸਥਿਤੀ ਨੂੰ ਨੇੜਿਓ ਚੱਲਿਆ ਸੀ। ਪਤੀ ਦੇ ਅਕਾਲ ਚਲਾੜਾਂ ਕਰ ਜਾਣ ਮਗਰੋਂ ਜਸਵੀਰ ਜਦੋਂ ਪੜ੍ਹਨ ਗਿਆ ਸੀ ਉਹ ਇਕੱਲੀ ਹੀ ਰਹਿੰਦੀ, ਪਰ ਅੱਜ ਇੰਨਿਆਂ ਸਾਲਾਂ ਮਗਰੋਂ ਉਹ ਮਹਿਸੂਸ ਕਰ ਰਹੀ ਸੀ ਕਿ ਘਰ ਵਿੱਚ ਕੋਈ ਘਾਟ ਹੈ। ਉਦੋਂ ਜਸਵੀਰ ਵੀ ਚੁੱਪ ਚੁੱਪ ਤੇ ਉਖੜਿਆ ਰਹਿਣ ਲੱਗਾ। ਉਸਦਾ ਮਨ ਕੰਮ ਵਿੱਚ ਨਾ ਲੱਗਦਾ। ਕਈ ਦਿਨਾਂ ਤੋਂ ਉਸਨੇ ਫੁੱਲਾਂ ਨੂੰ ਪਾਣੀ ਵੀ ਨਹੀਂ ਸੀ ਦਿੱਤਾ। ਉਹ ਸਾਰਾ ਕੁਝ ਅਨਭਵ ਕਰਦੀ ਸਾਰੀਆਂ ਸੋਚਾਂ ਨੂੰ ਪਰੇ ਛੱਡ ਹੁਣ ਉਹ ਜਸਵੀਰ ਨੂੰ ਤਣਾਅ ਮੁਕਤ ਕਰਨ ਦੀ ਸੋਚਣ ਲੱਗੀ। ਪਿਛਲੇ ਕਈ ਦਿਨਾਂ ਤੋਂ ਜਸਵੀਰ ਦੀ ਮੰਮੀ ਸੋਚਦੀ ਕਿ ਅਚਾਨਕ ਪਿੰਕੀ ਨੇ ਇੱਥੇ ਆਉਣ ਕਿਉਂ ਛੱਡ ਦਿੱਤਾ। ਨਾ ਪਤਾ ਨਾ ਖਬਰ ਕਿਤੇ ਸਾਡੇ ਪਾਸੋਂ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਤਾਂ ਨਹੀਂ ਹੋ ਗਈ। ਆਖਿਰ ਗੱਲ ਕੀ ਹੈ? ਇੱਕ ਰੋਜ਼ ਅਚਾਨਕ ਜਸਵੀਰ ਦੀ ਮੰਮੀ ਦੇ ਮੋਬਾਈਲ ਤੇ ਰਿੰਗ ਹੋਈ। ਤਾਵਲਿਆਂ ਤਾਵਲਿਆਂ ਜਸਵੀਰ ਨੇ ਮੋਬਾਈਲ ਚੁੱਕ ਆਨ ਕੀਤਾ। ਪਿੰਕੀ ਦਾ ਨਾਂ ਪੜ ਉਸਦੇ ਚਿਹਰੇ ਤੇ ਇੱਕਦਮ ਖੁਸ਼ੀ ਫੈਲ ਗਈ। ਉਸ ਮੋਬਾਈਲ ਮਾਂ ਨੂੰ ਦਿੱਤਾ, ਉਹ ਵੀ ਖੁਸ਼ੀ ਵਿੱਚ ਖਿੜ ਗਈ। ਹਾਂ ਪਿੰਕੀ, ਕੀ ਗੱਲ? ਇੰਨੇ ਰੋਜ਼ ਤੂੰ ਕਿੱਥੇ ਹੈ? ਫੋਨ ਵੀ ਨਹੀਂ ਕੀਤਾ, ਕੋਈ ਪਤਾ ਖਬਰ ਵੀ ਨਹੀਂ, ਠੀਕ ਤਾਂ ਹੈ? ਆਂਟੀ ਜੀ, ਮੈਂ ਡਿਊਟੀ ਵੀ ਨਹੀਂ ਗਈ, ਮੰਮੀ ਜੀ ਠੀਕ ਨਹੀਂ ਸਨ, ਮੈਨੂੰ ਆਖਣਾ ਸੀ ਨਾ। ਆਂਟੀ, ਐਸੀ ਕੋਈ ਖਤਰੇ ਵਾਲੀ ਗੱਲ ਨਹੀਂ, ਥੋੜੀ ਸਰਦੀ ਜ਼ੁਕਾਮ ਸੀ, ਹੁਣ ਠੀਕ ਨੇ, ਕੱਲ ਆਵਾਂਗੀ। ਐਸਾ ਨਹੀਂ ਕਿ ਜਸਵੀਰ ਦੀ ਮੰਮੀ ਪਿੰਕੀ ਨੂੰ ਅੱਜ ਹੀ ਜਾਣ ਲੱਗੀ ਹੈ, ਨਹੀਂ, ਪਿੰਕੀ ਦੀ ਨਰਸਿੰਗ ਟ੍ਰੇਨਿੰਗ ਡਾਕਟਰ ਸ਼ਰਨ ਦੀ ਦੇਖ ਰੇਖ ਹੇਠ ਹੋਈ ਸੀ। ਉਸ ਸਮੇਂ ਤੋਂ ਹੀ ਡਾਕਟਰ ਪਿੰਕੀ ਨੂੰ ਜਾਣਦੀ। ਫਿਰ ਸਿੱਖਾਂ ਦੀ ਗਿਣਤੀ ਵੀ ਕਿੰਨੀ ਕੁ ਹੈ, ਸਾਰੇ ਹੀ ਕਿਸੇ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਨੇ। ਡਾਕਟਰ ਦੀ ਖੁਸ਼ੀ ਦੀ ਕਈ ਰੰਗ ਆਏ, ਉਸਦੇ ਮਨ ਚੋਂ ਖੁਸ਼ੀਆਂ ਦਾ ਹੜ ਜਿਹਾ ਨਿਕਲਿਆ। ਉਸ ਮੋਬਾਈਲ ਜਸਵੀਰ ਵੱਲ ਕੀਤਾ। ਜਸਵੀਰ ਮੁਸਕਰਾਉਂਦਾ ਦੂਜੇ ਕਮਰੇ ਵਿੱਚ ਚਲਿਆ ਗਿਆ। ਪਤਾ ਨਹੀਂ ਪਿੰਕੀ ਵਿੱਚ ਕਿਹੜੀ ਖੁਸ਼ੀ ਸੀ ਜੋ ਜਸਵੀਰ ਪਹਿਲਾਂ ਹੀ ਉਸ ਵੱਲ ਖਿੱਚਿਆ ਚਲਿਆ ਗਿਆ ਸੀ। ਅੱਜ ਸਵੇਰੇ ਪਿੰਕੀ ਡਿਊਟੀ ਜਾਂਦਿਆਂ ਡਾਕਟਰ ਪਾਸ ਆਈ। ਡਾਕਟਰ ਬੀਬਾਰਾਂ ਨੂੰ ਦੇਖ ਰਹੀ ਸੀ। ਜਸਵੀਰ ਉਸ ਦੀ ਉਡੀਕ ਵਿੱਚ ਫੁੱਲਾਂ ਨੂੰ ਪਾਣੀ ਦੇ ਰਿਹਾ ਸੀ। ਆਉਂਦਿਆਂ ਹੀ ਬਰਾਂਡੇ ਤੇ ਰੱਖੀ ਕੁਰਸੀ ਤੇ ਉਸੇ ਤਰ੍ਹਾਂ ਬੈਠ ਗਈ ਜਿਵੇਂ ਉਹ ਪਹਿਲੋਂ ਪਹਿਲ ਆ ਬੈਠੀ ਸੀ। ਜਸਵੀਰ ਪਾਣੀ ਦਾ ਫੁਹਾਰਾ ਉੱਥੇ ਹੀ ਛੱਡ ਪਿੰਕੀ ਪਾਸ ਆ ਗਿਆ। ਅੱਖਾਂ ਅੱਖਾਂ ਵਿੱਚ ਹੀ ਸ਼ਿਕਵੇ ਸ਼ਿਕਾਇਤਾਂ ਹੋਈ। ਪਹਿਲੇ ਦੋਵਾਂ ਦੇ ਬੁੱਲਾਂ ਦੀ ਮੁਸਕਾਨ ਸਾਂਝੀ ਹੋਈ ਤੇ ਫਿਰ ਗੱਲਾਂ। ਪਿੰਕੀ ਦੇ ਮਿੱਠੇ ਬੋਲਾਂ ਨੇ ਸਾਰੇ ਵਾਤਾਵਰਨ ਨੂੰ ਸੁਗੰਧਿਤ ਕਰ ਦਿੱਤਾ। ਅੱਜ ਦੋਵੇਂ ਨੇੜੇ ਤੋਂ ਇੱਕ ਦੂਜੇ ਦੀਆਂ ਗੱਲਾਂ ਦਾ ਸਵਾਦ ਲੈਂਦੇ ਰਹੇ। ਡਾਕਟਰ ਨੇ ਅੱਜ ਡਿਊਟੀ ਨਹੀਂ ਸੀ ਜਾਣਾ, ਪਿੰਕੀ ਨੂੰ ਜਾਂਦਾ ਦੇਖ ਰਾਤ ਇੱਥੇ ਹੀ ਰਹਿਣ ਲਈ ਆਖਿਆ। ਪਿੱਛੇ ਮੁੜ ਪਿੰਕੀ ਨੇ ਮਿੱਠੀ ਜਿਹੀ ਮੁਸਕਾਨ ਨਾਲ ਸਿਰ ਹਲੂਣਿਆ। ਸ਼ਾਮ ਮੁੜਦਿਆਂ ਪਿੰਕੀ ਜਸਵੀਰ ਦੇ ਹੀ ਘਰ ਆਈ। ਸਵੇਰੇ ਬ੍ਰੇਕਫਾਸਟ ਮਗਰੋਂ ਡਾਕਟਰ ਬਿਮਾਰਾਂ ਨੂੰ ਦੇਖਣ ਕਲੀਨਿਕ ਚਲੀ ਗਈ। ਡਾਕਟਰ ਨੇ ਇਹ ਮੌਕਾ ਸੋਚ ਸਮਝ ਕੇ ਚੁਣਿਆ। ਉਹ ਪਿੰਕੀ ਦੀ ਸੋਚ ਨੂੰ ਪਰਖਣਾ ਚਾਹੁੰਦੀ ਸੀ। ਉਹ ਸੋਚਦੀ ਇਹ ਫੈਸਲਾ ਤਾਂ ਉਮਰਾਂ ਦੇ ਹੀ ਹੁੰਦਾ ਹੈ। ਉਹਨਾਂ ਦੀ ਨੇੜਤਾ ਨੂੰ ਦੇਖ ਡਾਕਟਰ ਨੇ ਫੈਸਲਾ ਤਾਂ ਕਰ ਲਿਆ ਸੀ ਕਿ ਦੂਜੇ ਦਿਨ ਹੀ ਪਿੰਕੀ ਦੇ ਮਾਪਿਆਂ ਨੂੰ ਮਿਲ ਕੇ ਰਿਸ਼ਤੇ ਬਾਰੇ ਗੱਲ ਕਰੇਗੀ। ਜਸਵੀਰ ਦੀ ਮੰਮੀ ਸਮਝਦੀ ਸੀ ਕਿ

0: ਸੀ ਕੁੜੀ ਨੂੰ ਸਮਝਣਾ ਕਠਿਨ ਹੈ। ਹੋ ਸਕਦਾ ਉਹ ਕਿਸੇ ਹੋਰ ਦੀ ਪਸੰਦ ਹੋਵੇ ਤੇ ਮੇਰੇ ਉਪਕਾਰਾਂ ਕਾਰਨ ਇੱਥੇ ਆ ਜਾ ਰਹੀ ਹੋਵੇ। ਜਸਵੀਰ ਦੀ ਮੰਮੀ ਨੇ ਮੌਕਾ ਗਰੀਮਤ ਸਮਝ ਪਿੰਕੀ ਨੂੰ ਰਿਸ਼ਤੇ ਸੰਬੰਧੀ ਪੁੱਛਿਆ। ਉਸਦੇ ਚਿਹਰੇ ਨੂੰ ਪੜਿਆ, ਉਸਦਾ ਅੰਗ ਅੰਗ ਸ਼ਰਮ ਨਾਲ ਲਾਲ ਗੋਰਾ ਲੱਗਣ ਲੱਗਾ। ਅੱਜ ਪਹਿਲੀ ਵਾਰ ਪਿੰਕੀ ਨੂੰ ਔਰਤ ਦੇ ਰੂਪ ਵਿਚ ਵੇਖ ਮਨ ਹੀ ਮਨ ਮੁਸਕਰਾਈ। ਉਸਦਾ ਆਪਾ ਖੁਸ਼ੀ ਨਾਲ ਭਰ ਆਇਆ। ਉਹ ਅਨੁਭਵ ਕਰਨ ਲੱਗੀ ਕਿ ਤੀਵੀ ਭਾਵੇਂ ਕਿੰਨੀ ਵੀ ਪੜ੍ਹੀ ਲਿਖੀ ਜਾਂ ਖੁੱਲੇ ਮਿਜ਼ਾਜ ਦੀ ਕਿਉਂ ਨਾ ਹੋਵੇ, ਸ਼ਾਦੀ ਵਿਆਹ ਦੀ ਗੱਲ ਸੁਣ ਉਸਦੀ ਹਯਾ ਦਿਸਣ ਲੱਗਦੀ ਹੈ। ਰੋਜ਼ ਦੀ ਤਰ੍ਹਾਂ ਜਸਵੀਰ ਫੁੱਲਾਂ ਨੂੰ ਪਾਣੀ ਦੇ ਰਿਹਾ ਹੈ। ਪਿੰਕੀ ਨੇ ਜਸਵੀਰ ਨੂੰ ਪਿਆਰ ਭਰੀ ਨਜ਼ਰ ਨਾਲ ਤੱਕਿਆ, ਅੱਖਾਂ ਅੱਖਾਂ ਨਾਲ ਰਾਤ ਆਉਣ ਲਈ ਆਖਿਆ। ਪਿੰਕੀ ਸ਼ਰਮ ਹਯਾ ਵਿਚ ਗਰਦਨ ਚੁਕਾਉਂਦੀ ਮੁਸਕਰਾਉਂਦੀ ਗੇਟ ਚੋਂ ਨਿਕਲ ਗਈ। ਪਿੰਕੀ ਆ ਬੈਠੀ ਸੀ, ਜਸਵੀਰ ਨੂੰ ਸੁਗੰਧਿਤ ਕਰਨ ਲੱਗਾ। ਸਾਰੇ ਆਸੇ ਪਾਸੇ ਫੁੱਲਾਂ ਦੀ ਬਹਾਰ ਹੈ। ਉਹ ਇਕਲਤਾ ਜੋ ਕੁਝ ਦਿਨ ਪਹਿਲਾਂ ਘਰ ਵਿਚ ਪਸਰੀ ਹੋਈ ਸੀ, ਖੁਸ਼ੀਆਂ ਵਿਚ ਬਦਲ ਰਹੀ ਹੈ। ਜਸਵੀਰ ਦੀਆਂ ਅੱਖਾਂ ਵਿਚ ਇਕ ਸਰੂਰ, ਇਕ ਮਸਤੀ ਜਿਹੀ ਰਚੀ ਜਾ ਰਹੀ ਹੈ। ਸਵੇਰ ਦੀ ਠੰਡੀ ਠੰਡੀ ਹਵਾ ਰੁਮਕ ਰਹੀ ਹੈ। ਜਸਵੀਰ ਦੀ ਮੰਮੀ ਚਾਈ ਚਾਈ ਜਸਵੀਰ ਨੂੰ ਨਾਲ ਲੈ ਕੇ ਪਿੰਕੀ ਦੇ ਘਰ ਖੁਸ਼ੀਆਂ ਦੀ ਚੰਗੇਲ ਲੈ ਤੁਰ ਪਈ।
1: ਹੁਣੇ ਅਸੀਂ ਕਹਾਣੀ ਸੁਣ ਰਹੇ ਸੀ ਕਰਨ ਸਿੰਘ ਤਾਲਬ ਜੀ ਹੋਰਾਂ ਦੀ, ਉਹਨਾਂ ਦੀ ਹੀ ਜ਼ੁਬਾਨੀ ਨਵੀਂ ਸਵੇਰ। ਤੇ ਦੇ ਨਾਲ ਹੀ ਦੋਸਤੋ ਸਾਡੇ ਅੱਜ ਦੇ ਸਾਹਿਤਕ ਮੈਗਜ਼ੀਨ ਦਾ ਸਮਾਂ ਖਤਮ ਹੁੰਦਾ ਹੈ। ਦਿਓ ਇਜਾਜ਼ਤ ਆਪਣੀ ਦੋਸਤ ਸ਼ੀਨਮ ਨੂੰ, ਫਿਰ ਮਿਲਾਂਗੇ ਉਦੋਂ ਤੱਕ ਲਈ ਰੱਬ ਰਾਖਾ।